ਸੌ ਤੋਂ ਵੱਧ ਕੰਟਰੀਆਂ ਦੇ ਇੱਥੇ ਲੋਕ ਕੈਨੇਡਾ ਦੀ ਧਰਤੀ ਤੇ ਆਏ ਹੋਏ ਵੱਖਰੇ ਵੱਖਰੇ ਕੰਟਰੀਆਂ ਚੋਂ ਵੱਖਰੀ ਵੱਖਰੀ ਬੈਕਗ੍ਰਾਉਂਡ ਹੈ ਤੇ ਵੱਖਰੇ ਵੱਖਰੇ ਉਹਨਾਂ ਕੰਟਰੀਆਂ ਦੇ ਵੱਖਰੇ ਵੱਖਰੇ ਪੋਲੀਟੀਕਲ ਸਟਰਕਚਰ ਨੇ ਤੇ ਬਹੁਤ ਕੁਛ ਆਇਆ ਹੋਣ ਕਰਕੇ ਹੀ ਸਾਰਾ ਕੁਛ ਕਾਫ਼ੀ ਗਦਨ ਚੌਦੇ ਵੀ ਹੋ ਰਿਹਾ ਤੇ ਵਿਗੜ ਰਿਹਾ ਕਿਉਂਕਿ ਸਿਸਟਮ ਨੂੰ ਬਦਲਣ ਦੀ ਲੋੜ ਆ ਜਿਹੜਾ ਸਿਸਟਮ ਟਰੱਸਟ ਬੇਸ 'ਤੇ ਬਣਾਇਆ ਸੀ ਕੁਛ ਸਾਰੇ ਕੰਟਰੀਆਂ 'ਚ ਤਾਂ ਸਿਸਟਮ ਵਧੀਆ ਨਹੀਂ ਨਾ ਸੀ ਬੜੇ ਜਿਹੜੇ ਹੁਣ ਅਸੀਂ ਬਹੁਤ ਸਾਰੇ ਕਰਪਟ ਕੰਟਰੀਆਂ 'ਚ ਜਿੱਥੇ ਪੋਲੀਟੀਕਲ ਸਿਸਟਮ ਬਹੁਤ ਗੜਬੜ ਆ ਉੱਥੋਂ ਆਏ ਹੋਏ ਆ ਉਹ ਫਿਰ ਮਾਇੰਡ ਸੈੱਟ ਵੀ ਉੱਦਾਂ ਦਾ ਲੈ ਕੇ ਆਇਆ ਹਰ ਚੀਜ਼ ਉੱਥੇ ਛੱਡ ਕੇ ਨਹੀਂ ਵਾਪਸ ਆਏ ਇੱਥੇ ਵੀ ਨਾਲ ਆ ਗਿਆ ਅਤੇ ਅਕਸਰ ਜਦੋਂ ਇੱਥੇ ਰਾਜਨੀਤਿਕ ਸਰਕਲਾਂ 'ਚ ਗੱਲਾਂ ਚੱਲਦੀਆਂ ਨੇ ਅਤੇ ਕਈ ਵਾਰੀ ਲੋਕ ਇਹ ਸੁਣਨ ਨੂੰ ਮਿਲਦੀ ਹੈ ਕਿ ਯਾਰ ਰਾਜਨੀਤੀ 'ਚ ਜਿਹੜਾ ਹੈ ਨਾ ਉਹ ਇੱਥੋਂ ਵਾਲੇ ਬੱਚਿਆਂ ਨੂੰ ਇੱਥੋਂ ਦੇ ਬੋਰਨ ਰੇਜ ਬੱਚਿਆਂ ਨੂੰ ਲਿਆਉਣਾ ਚਾਹੀਦਾ ਇੱਥੋਂ ਵਾਲੇ ਬੱਚੇ ਬਹੁਤ ਸੱਚ ਬੋਲਦੇ ਇੱਥੋਂ ਵਾਲੇ ਬੱਚੇ ਬਹੁਤ ਇਮਾਨਦਾਰ ਹੈ ਸੱਚ ਬੋਲਣਾ ਜਾਂ ਇਮਾਨਦਾਰੀ ਕਿਸੇ ਧਰਤੀ 'ਤੇ ਪੈਦਾ ਹੋਣ ਨਾਲ ਨਹੀਂ ਪੈਦਾ ਹੁੰਦੀ ਸੱਚ ਬੋਲਣਾ ਜਾਂ ਇਮਾਨਦਾਰੀ ਤੁਹਾਡੇ ਫੈਮਿਲੀ ਸਟਰਕਚਰ ਕੀ ਹੈ ਉਹ 'ਤੇ ਡਿਪੈਂਡ ਕਰਦਾ ਤੁਹਾਡੇ ਪਰਿਵਾਰ ਦੇ ਵਿੱਚ ਮਾਹੌਲ ਕਿੱਦਾਂ ਦਾ ਉਹ 'ਤੇ ਡਿਪੈਂਡ ਕਰਦਾ ਸੱਚ ਬੋਲਣਾ ਅਤੇ ਇਮਾਨਦਾਰੀ ਸੱਚ ਬੋਲਣਾ ਕਿਹੜੇ ਆਲੇ ਦੁਆਲੇ ਦੇ ਵਿੱਚ ਰਹਿ ਰਹੇ ਹੈ ਇਮਾਨਦਾਰੀ ਉਹ 'ਤੇ ਡਿਪੈਂਡ ਕਰਦੀ ਹੈ ਇਹਦਾ ਜਨਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਇੱਥੋਂ ਦੇ ਜਿਹੜੇ ਪਹਿਲਾਂ ਵਾਲੇ ਕਹਿ ਲਓ ਗੋਰੇ ਕਹਿ ਲਓ ਕਿ ਉਹ ਕਰਪਟ ਨਹੀਂ ਹੈਗੇ ਬਹੁਤ ਕਰਪਟ ਨੇ ਪਰ ਕੀ ਉਹ ਸਾਰੇ ਕਰਪਟ ਹੈ ਨਹੀਂ ਬਹੁਤ ਲੋਕ ਹੈ ਜਿਹੜੇ ਆਪਣੇ ਜਿਵੇਂ ਅਸੀਂ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਦਸਾਂ ਨੌਂ ਦੀ ਕਿਰਤ ਕਰਦੇ ਆ ਪਰ ਕੀ ਸਾਰੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਜਾਂ ਹੋਰ ਤੋਂ ਆਏ ਸਾਰੇ ਕਰਪਟ ਨੇ ਨੋ ਬਹੁਤ ਲੋਕ ਹੈ ਜਿਹੜੇ ਆਪਦੀ ਹੱਕ ਸੱਚ ਦੀ ਕਮਾਈ ਕਰਕੇ ਆਪਣਾ ਘਰ ਚਲਾਉਂਦੇ ਆ ਪਰ ਬਹੁਤ ਹੈਗੇ ਆ ਜਿਹੜੇ ਉੱਥੋਂ ਹੀ ਮਾਇੰਡ ਸੈੱਟ ਲੈ ਕੇ ਆਏ ਹੋਏ ਆ ਕਿਉਂਕਿ ਵੈਲਿਊਜ਼ ਪਹਿਲਾਂ ਇੱਦਾਂ ਦੀਆਂ ਨੇ ਆਲਾ ਦੁਆਲਾ ਇੱਦਾਂ ਦਾ ਕੰਮ ਪੁੱਠੇ ਹੀ ਕਰਨੇ ਆ ਸਿੱਧਾ ਕਰਨੇ ਹੀ ਨਹੀਂ ਕੋਈ ਜ਼ਿੰਦਗੀ 'ਚ ਸੋ ਇਹ ਕੋਈ ਮੈਟਰ ਨਹੀਂ ਕਰਦਾ ਕਿ ਇੱਥੋਂ ਵਾਲਾ ਬੋਰਨ ਜ਼ਿਆਦਾ ਇਮਾਨਦਾਰ ਹੋਊਗਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਵਾਲਾ ਕਰਪਟ ਹੀ ਹੋਊਗਾ ਹੁਣ ਜਿਹੜਾ ਇੱਥੋਂ ਵਾਲਾ ਬੋਰਨ ਹੈ ਜੇ ਅਸੀਂ ਇੰਡੀਆ ਪਾਕਿਸਤਾਨ ਦੀ ਗੱਲ ਕਰ ਰਹੀਏ ਉਹ ਜੰਮੇ ਕਿਹਦੇ ਹੋਏ ਆ ਸਾਡੇ ਜੇ ਉਹਦਾ ਪਿਓ ਇੰਡੀਆ ਵਾਲਾ ਹੈ ਉਹਦੀ ਮਾਂ ਇੰਡੀਆ ਵਾਲਾ ਹੈ ਜੇ ਪਿਓ ਪਾਕਿਸਤਾਨ ਇੰਡੀਆ ਪਾਕਿਸਤਾਨ ਮਾਂ ਪਿਓ ਪਾਕਿਸਤਾਨ ਤੋਂ ਹੈ ਜਾਂ ਬੰਗਲਾਦੇਸ਼ ਤੋਂ ਹੈ ਅਤੇ ਜੇ ਉਹ ਇਮਾਨਦਾਰ ਹੋਣਗੇ ਉਹਨਾਂ ਦਾ ਬੋਰਨ ਰੇਜ਼ਡ ਬੱਚਾ ਤਾਂ ਹੀ ਇਮਾਨਦਾਰ ਹੋਊਗਾ ਜੋ ਉਹਨਾਂ ਦਾ ਘਰ ਦਾ ਮਾਹੌਲ ਇਮਾਨਦਾਰ ਹੈ ਅਤੇ ਹੱਕ ਸੱਚ 'ਤੇ ਖੜਨ ਵਾਲੇ ਆ ਅਤੇ ਜੇ ਉਹਨਾਂ ਦੇ ਘਰੇ ਹਰ ਰੋਜ਼ ਹਰ ਵਕਤ ਇਹੀ ਗੱਲ ਹੁੰਦੀ ਹੈ ਕਿ ਕੁੰਡੀ ਕਿਵੇਂ ਲਾਉਣੀ ਹੈ ਕਿੱਥੋਂ ਕਿਹਨੂੰ ਕਿਵੇਂ ਕਿੱਥੋਂ ਲਿਆ ਕੇ ਠੱਗੀ ਠੋਰੀ ਕਰਨੀ ਹੈ ਤਾਂ ਭਾਵੇਂ ਉਹ ਇੱਥੋਂ ਦਾ ਜੰਮਿਆ ਹੋਵੇ ਫਿਰ ਚਾਹੇ ਸਵਿਟਜ਼ਰਲੈਂਡ ਦਾ ਜੰਮਿਆ ਹੋਵੇ ਉਹ ਕਰਪਟ ਹੀ ਹੋਊਗਾ ਸੋ ਇਹ ਗੱਲ ਜਿਹੜੀ ਅਕਸਰ ਮੈਂ ਸੁਣਦਾ ਜਿਹੜਾ ਨਾ ਕਈ ਵਾਰੀ ਸੋਚੀਦਾ ਵੀ ਯਾਰ ਇਹ ਲੋਕ ਕਰ ਕੀ ਰਹੇ ਆ ਵੀ ਜੇ ਤੁਸੀਂ ਇਮਾਨਦਾਰ ਨਹੀਂ ਹੈਗੇ ਤਾਂ ਤੁਹਾਡਾ ਜੰਮਿਆ ਹੋਇਆ ਤੁਹਾਡਾ ਖੂਨ ਇਮਾਨਦਾਰ ਕਿਵੇਂ ਹੋਊਗਾ ਪਹਿਲਾਂ ਤੁਹਾਨੂੰ ਇਮਾਨਦਾਰ ਹੋਣਾ ਪਊਗਾ ਤਾਂ ਤੁਹਾਡਾ ਜੰਮਿਆ ਹੋਇਆ ਇਮਾਨਦਾਰ ਹੋਊਗਾ ਹਾਂ ਉਹ ਕਿਸੇ ਵਿੱਚੋਂ ਕੁਛ ਹੈ ਪਰਸੈਂਟੇਜ ਬਾਹਰਲੀ ਸੰਗਤ ਜਾ ਕੇ ਵਿਗੜ ਜਾਂਦੇ ਆ ਪਰ ਮੈਜੋਰਿਟੀ ਤਾਂ ਇਹੀ ਆ ਨਾ ਜੇ ਤੁਸੀਂ ਖੁਦ ਇਮਾਨਦਾਰ ਹੈ ਤੁਸੀਂ ਦਸਾਂ ਨੌਂ ਦੀ ਕਿਰਤ ਕਰਕੇ ਆਪਦਾ ਘਰ ਚਲਾ ਰਹੇ ਹੋ ਤਾਂ ਤੁਹਾਡਾ ਬੱਚਾ ਇਮਾਨਦਾਰ ਹੋਊਗਾ ਸੋ ਗੱਲ ਖੈਰ ਕਰਨੀ ਮੈਂ ਚਾਹੁੰਦਾ ਸੀਗਾ ਕਿ ਰਾਜ ਗਰੇਵਾਲ ਸਾਬਕਾ ਮੈਂਬਰ ਪਾਰਲੀਮੈਂਟ ਅੰਟੈਰੀਓ ਤੋਂ ਬਰੈਂਪਟਨ ਤੋਂ ਸੀਗਾ ਕਾਫੀ ਦੇਰ ਕਈ ਵਾਰੀ ਆਪਾਂ ਗੱਲਾਂ ਕਰ ਚੁੱਕੇ ਹਾਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਹਰ ਮਹੀਨੇ ਹੀ ਰਹਿੰਦਾ ਉਹਦੇ ਪਿਤਾ ਸ਼੍ਰੀ ਪਹਿਲਾਂ ਕੈਲਗਰੀ ਰਹਿੰਦੇ ਹੁੰਦੇ ਸੀਗੇ ਪਿਛਲਾ ਪਿੰਡ ਸਰਾਭਾ ਉਹਨਾਂ ਦਾ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਉਦੋਂ ਮੁੜ ਕੇ ਟੋਰਾਂਟੋ ਚਲੇ ਗਏ ਸੀ ਉਹ ਅਸੀਂ ਟੋਰਾਂਟੋ ਏਅਰਪੋਰਟ ਤੇ ਇਕੱਠੇ ਟੈਕਸੀ ਵੀ ਚਲਾਉਂਦੇ ਰਹੇ ਹਾਂ ਉਹਦੇ ਪਿਤਾ ਸ਼੍ਰੀ ਦੀ ਗੱਲ ਕਰਦਾ ਮੈਂ ਉਦੋਂ ਮੁੜ ਕੇ ਚਲੋ ਇਹ ਪੈਦਾ ਹੋਇਆ ਮੁੰਡਾ ਇੱਥੋਂ ਦਾ ਪੜ੍ਹਿਆ ਲਿਖਿਆ ਲੋਇਰ ਬਣਿਆ ਮੈਂਬਰ ਪਾਰਲੀਮੈਂਟ ਬਣ ਗਿਆ ਜਸਟਿਨ ਟਰੂਡੋ ਦੇ ਟਾਈਮ 'ਤੇ 6 ਫੁੱਟ ਕੱਦ ਹੈ 6 ਫੁੱਟ ਤੋਂ ਵੀ ਉੱਪਰ ਕਾਫੀ ਕਹਿੰਦੇ ਇੰਟੈਲੀਜੈਂਟ ਸੀ ਸਮਾਰਟ ਸੀ ਉਸ ਟਾਈਮ ਹੀ ਇਉਂ ਲੱਗਦਾ

ਕਿ ਹੀ ਇਜ਼ ਅ ਸਟਾਰ ਪੋਲੀਟੀਸ਼ੀਅਨ ਕਿ ਬਹੁਤ ਉਜਲਾ ਭਵਿੱਖ ਹੈ ਇਹਦਾ ਫਿਊਚਰ ਬੜਾ ਬ੍ਰਾਈਟ ਹੋਊਗਾ ਇਹ ਬੰਦੇ ਦਾ ਪਰ ਅਚਾਨਕ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਗੈਂਬਲਿੰਗ ਤੇ ਡੈਟ ਤੇ ਯੇ ਤੇ ਬੋ ਫਿਰ CIBC ਦੇ ਕੇਸ ਫਿਰ ਉਦੋਂ ਬਾਅਦ ਉਹ ਰਿਜ਼ਾਈਨ ਕਰ ਗਿਆ ਰਿਜ਼ਾਈਨ ਕਰਕੇ ਆਪਣਾ ਇੱਕ RSG ਲਾਅ ਆਫਿਸ ਸੈਟਅਪ ਕੀਤਾ ਜਿੱਥੇ ਕਈ ਬਹੁਤ ਸਾਰੇ ਹੋਰ ਲੋਇਰ ਵੀ ਕੰਮ ਕਰਦੇ ਸੀਗੇ ਤੇ ਫਿਰ ਉਹ ਕਿਉਂਕਿ ਜਦੋਂ ਪੰਜਾਬੀ 'ਚ ਕਹਿੰਦੇ ਨਾ ਕਿ ਬੱਚੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਆਪਣੇ ਪਿੰਡਾਂ 'ਚ ਜੱਟ ਜਿਹੜੇ ਡੰਗਰ ਨੂੰ ਖਾਸ ਕਰਕੇ ਕੱਟੇ ਬੱਚਿਆਂ ਨੂੰ ਰੱਸੇ ਚੱਬਣ ਦੀ ਆਦਤ ਪੈ ਜਾਂਦੀ ਸੀ ਪਹਿਲਾਂ ਰੱਸੇ ਹੁੰਦੇ ਸੀ ਬਾਅਦ 'ਚ ਸੰਗਲ ਆਏ ਆ ਤਾਂ ਚੱਬ ਚੱਬ ਕੇ ਵੱਢ ਦਿੰਦੇ ਸੀਗੇ ਤਾਂ ਜੱਟਾਂ ਨੇ ਬੜਾ ਉਹ ਕਿੱਲਿਆਂ 'ਤੇ ਗੋਹਾ ਲਾਉਣਾ ਵੀ ਇਹ ਸ਼ਾਇਦ ਗੋਹੇ ਲਾਉਣ ਨਾਲ ਹਟ ਜੂਗਾ ਪਰ ਕਾਹਨੂੰ ਆਦਤ ਹਟਦੀ ਹੈ ਜੇ ਤੁਹਾਨੂੰ ਆਦਤ ਪੈ ਜਾਂਦੀ ਹੈ ਨਾ ਉਹ ਫਿਰ ਹਟਦੀ ਨਹੀਂ ਸੋ ਮੈਂਬਰ ਪਾਰਲੀਮੈਂਟ ਬਣ ਕੇ ਹਟੀ ਨਹੀਂ ਉਹ ਆਦਤ ਤੇ ਉਦੋਂ ਮੁੜ ਕੇ ਹੁਣ ਲਾ ਆਫਿਸ ਤੇ ਹੁਣ ਜਿਹੜੀ ਰੀਸੈਂਟ ਡਿਸਟਰਬਿੰਗ ਨਿਊਜ਼ ਆਈ ਹੈ ਹਾਲਾਂਕਿ ਮੇਰਾ ਖਿਆਲ ਪਤਾ ਨਹੀਂ ਕਿੰਨੇ ਕੁ ਸੈਂਕੜੇ ਕੇਸ ਚੱਲ ਰਹੇ ਹੋਣਗੇ ਪਿਛਲੀ ਖਬਰ ਜਿਹੜੀ CIBC ਦੀ ਸੀਗੀ ਕਿ 137 million ਦਾ ਲਾ ਸੂਟ ਚੱਲ ਰਿਹਾ ਸੀਗਾ ਏ ਗਰੁੱਪ ਆਫ ਪ੍ਰਾਈਵੇਟ ਲੈਂਡਰਸ ਹੈਜ਼ ਫਾਈਲਡ ਐਨ ਐਕਸਪਲੋਸਿਵ 137 million ਲਾ ਸੂਟ ਵਿਦ ਅੰਟੈਰੀਓ ਸੁਪਰੀਮ ਕੋਰਟ ਆਫ ਜਸਟਿਸ ਕਮਰਸ਼ੀਅਲ ਲਿਸਟ ਅਲੈਜਿੰਗ ਵਾਈਡ ਸਪਰੈਡ ਫਰਾਡ ਅਗੇਂਸਟ ਫਾਰਮਰ ਮੈਂਬਰ ਬਰੈਂਪਟਨ MP ਰਾਜ ਗਰੇਵਾਲ ਦੇ ਆਰ ਆਲਸੋ ਸੀਕਿੰਗ ਅਪੁਆਇੰਟਮੈਂਟ ਆਫ ਏ ਰਿਸੀਵਰ ਟੂ ਸਿਕਿਓਰ 40 ਕੋਲੈਟਰਲਾਈਜ਼ ਪ੍ਰਾਪਰਟੀ ਜਿਹੜੀਆਂ 40 ਉਹਦੀਆਂ ਪ੍ਰਾਪਰਟੀਆਂ ਸਿਕਿਓਰਿਟੀ ਵਜੋਂ ਕੋਲੈਟਰਲ ਰੱਖੀਆਂ ਹੋਈਆਂ ਸੀਗੀਆਂ ਲੈਂਡਰਾਂ ਕੋਲ ਉਹਨਾਂ ਦੇ ਲਈ ਵੀ ਰਿਸੀਵਰ ਅਪੁਆਇੰਟ ਕਰਨ ਦੀ ਉਹ ਗੱਲ ਕਰ ਰਹੇ ਸੀ CIBC ਸੋ ਇਹ 137 million ਦਾ ਉਦੋਂ ਪਿਛਲੇ ਮਹੀਨੇ ਕਹਾਣੀ ਖੁੱਲ੍ਹੀ ਸੀ ਬਾਹਰ ਹੁਣ ਜਿਹੜੀ ਨਵੀਂ ਹੈ ਨਾ ਇਹ ਬੜੀ ਡਿਸਟਰਬਿੰਗ ਵੀ ਹੈ ਇੰਟਰਸਟਿੰਗ ਵੀ ਹੈ $15 million ਦੇ ਦੋ ਪ੍ਰਾਈਵੇਟ ਲੈਂਡਰ ਹੈ SSMT ਮੈਨੇਜਮੈਂਟ ਇੰਕ ਐਂਡ ਕੋਲਸ ਮੋਰਗੇਜ GP ਇੰਕ ਇਹਨਾਂ ਨੇ 15 million ਦਾ ਕੇਸ ਫਾਈਲ ਕੀਤਾ ਅਗੇਂਸਟ RSG ਲਾ ਜਿਹੜੀ ਕਿ ਉਹਦੀ ਲਾ ਫਰਮ ਹੈ ਜਿਹੜੇ ਕਿ ਉਹਨੇ ਪੇਪਰਾਂ 'ਚ ਤਾਂ ਆਪਦੇ ਜਾਣੇ ਇੱਕ ਆਪਦੇ ਦੂਜੇ ਨੂੰ ਦੇ ਦਿੱਤੀ ਸੀਗੀ ਪਰ ਸਮਾਲਟੀ ਨਾਲ ਪਰ ਐਕਚੁਅਲੀ ਓਨ ਉਹੀ ਕਰਦਾ ਸੀ ਜਿਹੜੀ ਕਿ ਜਿਹਦਾ ਫਾਊਂਡਰ ਗਰੇਵਾਲ ਸੀ ਅੱਛਾ $15 million ਦਾ ਉਹਨਾਂ ਤੋਂ ਪ੍ਰਾਈਵੇਟ ਕੰਪਨੀਆਂ ਦੋਵਾਂ ਤੋਂ ਲੋਨ ਲਿਆ 24% ਤੇ 24% ਤੇ ਜਿਹਦੀ ਕਿਸ਼ਤ ਸੀਗੀ 300,000 ਇੰਟਰਸਟ ਜਿਹੜਾ ਉਹਦਾ ਮਹੀਨੇ ਦਾ 15 million ਦਾ 300,000 ਉਹਦਾ ਪੇਮੈਂਟ ਸੀ ਇੰਟਰਸਟ ਦੀ ਤੇ ਪਿਛਲੇ 7 ਮਹੀਨਿਆਂ ਤੋਂ ਉਹ ਪੇਮੈਂਟ ਜਿਹੜੀ ਹੈ ਹੈਜ਼ ਨਾਟ ਬੀਨ ਪੇਡ ਆਫ ਬਾਈ ਦਾ ਐਂਡ ਆਫ ਦਾ ਟਰਮ ਇਨ ਜਨਵਰੀ ਸੋ ਹੁਣ ਉਹਨਾਂ ਨੇ ਕੇਸ ਕੀਤਾ ਦੋਨੋਂ ਪ੍ਰਾਈਵੇਟ ਲੈਂਡਰਾਂ ਨੇ ਤੇ ਇਹਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਹਦੇ ਵਿੱਚ ਕੋਲੈਟਰਲ ਜਿਹੜੇ ਰੱਖੇ ਹੋਏ ਸੀ ਨਾ ਉਹ ਜਿਹੜੀ ਲੋਨ ਗਰੰਟੀ ਦਿੱਤੀ ਹੋਈ ਸੀ ਉਹ ਕਿਹਦੀ ਦਿੱਤੀ ਹੋਈ ਸੀ ਉਹ ਦੋ ਗੁਰੂ ਘਰ ਹੈ ਬਰੈਂਪਟਨ ਦੇ ਵਿੱਚ ਇੱਕ ਤਾਂ ਸਿੱਖ ਸਪਿਰਚੁਅਲ ਸੈਂਟਰ ਬਰੈਂਪਟਨ ਕਾਫੀ ਵੱਡੀ ਜਦੋਂ ਫੋਟੋ ਦੇਖਦੇ ਹਾਂ ਨਾ ਗੂਗਲ ਤੇ ਤਾਂ ਕਾਫੀ ਵੱਡੀ ਫੋਟੋ ਹੈ ਅਬਸਲੀ ਸਾਡੇ ਗੁਰੂ ਘਰ ਬਹੁਤ ਵੱਡੇ ਹੈ ਤੇ ਜਿੱਥੇ ਖਾਸ ਕਰਕੇ ਸਿੱਖ ਸਪਿਰਚੁਅਲ ਸੈਂਟਰ ਹੋਵੇ ਉਹ ਤਾਂ ਬਹੁਤ ਸੋਹਣੀ ਬਿਲਡਿੰਗ ਹੈ ਉਹ ਵਿੱਚ ਗਰੰਟੀ ਉਹਦੀ ਗਰੰਟੀ ਦਿੱਤੀ ਸੀ ਮਤਲਬ ਉਹਦੇ ਗੁਰੂ ਘਰ ਦੀ ਗਰੰਟੀ ਦਿੱਤੀ ਸੀ ਵੀ ਮੈਂ ਜੇ ਲੋਨ ਨਾ ਪੇ ਕਰਾਂ ਤਾਂ ਇਹ ਗਰੰਟੀ ਹੈ ਗਰੰਟਰ ਨੇ ਮੇਰੇ ਤੇ ਦੂਜਾ ਸੀਗਾ ਨਾਨਕਸਰ ਗੁਰੂ ਘਰ ਉਹ ਵੀ ਬਰੈਂਪਟਨ ਦੇ ਵਿੱਚ ਇਹ ਦੋ ਜਿਹੜੀਆਂ ਗਰੰਟੀਆਂ ਸੀਗੀਆਂ ਹੁਣ ਇਹਨਾਂ ਦੋਨਾਂ ਪ੍ਰਾਈਵੇਟ ਫਰਮਾਂ ਨੇ ਇਹ ਦੋਸ਼ ਲਾਇਆ ਕਿ ਲੋਨ ਵਾਜ਼ ਗਰੰਟੀਡ ਬਾਈ ਗਰੇਵਾਲ ਐਜ਼ ਵੈਲ ਐਜ਼ ਬਾਈ ਏ ਮੈਨ ਹੂ ਇਜ਼ ਪ੍ਰੈਜ਼ੀਡੈਂਟ ਆਫ ਬੋਥ ਗੁਰਦੁਆਰਾਜ਼ ਐਂਡ ਟ੍ਰੈਜਰਰ ਆਫ ਵਨ ਆਫ ਦੈਮ ਅਕੋਰਡਿੰਗ ਟੂ ਦਾ ਲਾ ਸੂਟ ਯਾਨੀ ਇਹ ਨਹੀਂ ਕਿ ਉਹਨਾਂ ਨੂੰ ਗੁਰਦੁਆਰਾ ਦੇ ਪ੍ਰਧਾਨਾਂ ਨੂੰ ਨੌਲੇਜ ਨਹੀਂ ਸੀ ਮੈਨੂੰ ਪਹਿਲਾਂ ਇਹ ਲੱਗਦਾ ਸੀ ਮੈਂ ਕਿਹਾ ਸ਼ਾਇਦ ਇਹਨੇ ਕੋਈ ਪੇਪਰ ਵਰਕ ਹੀ ਇਸ ਢੰਗ ਨਾਲ ਕਰਤਾ ਹੋਣਾ ਕਿਉਂਕਿ ਛਾਤਰ ਬੰਦੇ ਜਿਹੜੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਪੇਪਰ ਵਰਕ ਕਿਵੇਂ ਤਿਆਰ ਕਰਨੇ ਆ ਜਿਹੜੀਆਂ 2 ਨੰਬਰ ਦੀਆਂ ਮੌਰਗੇਜਾਂ ਹੁੰਦੀਆਂ ਨੇ ਉਹ ਪੇਪਰ ਵਰਕ ਕਈ ਤਿਆਰ ਕੀਤੇ ਜਾਂਦੇ ਆ ਪਰ ਹੁਣ ਇਹਦੇ ਵਿੱਚ ਜਿਹੜੀ ਦੀ ਪੁਆਇੰਟਰ ਹੈ ਜਾਂ ਬਾਕੀ ਜਿਹੜੇ ਨਿਊਜ਼ ਪੇਪਰ ਨੇ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਉਹ ਕਹਿੰਦੇ ਜਿਹੜੇ ਇਹਦੇ ਨਾਲ ਨਾਲ ਦ ਮੈਨ ਹੂ ਇਜ਼ ਪ੍ਰੈਜ਼ੀਡੈਂਟ ਆਫ ਬੋਥ ਗੁਰਦੁਆਰਾਸ

That means both Gurdwaras equal ownership thale honge. And Treasurer Khajanchi vi ek Gurdware da us lawsuit de vich name kita gaya. Eh allegation ne hale kuch prove nahi hoya. ਉਹ ਕਹਿੰਦੇ ਸੀ ਜਿਹੜੀਆਂ ਲਾਭ ਜਿਹੜੀਆਂ ਫਰਮਾਂ ਨੇ ਪ੍ਰਾਈਵੇਟ ਫਰਮਾਂ ਐਸ ਐਸ ਐਮ ਟੀ ਮੈਨੇਜਮੈਂਟ ਇੰਕ ਐਂਡ ਕੋਲਸ ਮੋਰਟਗੇਜ ਗਰੁੱਪ ਉਹ ਕਹਿੰਦੇ ਅਸੀਂ ਬਾਰ ਬਾਰ ਇਹਨੂੰ ਡਿਸਪਾਈਟ ਰਿਪੀਟਡ ਪ੍ਰੋਮਿਸ ਦ ਲਾ ਫਰਮ ਨੈਵਰ ਰਜਿਸਟਰਡ ਦ ਡੈਟ ਅਗੇਂਸਟ ਵਨ ਆਫ ਦ ਟੂ ਟੈਂਪਲ ਏ ਸਟੈਂਡਰਡ ਰਿਕੁਆਇਰਮੈਂਟ ਦੈਟ ਵੁੱਡ ਪ੍ਰੋਵਾਈਡ ਸਿਕਿਉਰਿਟੀ ਫਾਰ ਦ ਲੈਂਡਰ ਇਨ ਦ ਇਵੈਂਟ ਆਫ ਡਿਫਾਲਟ ਲਾਸੂਟ ਚਾਰਜਸ ਸੋ ਉਹਦਾ ਮਤਲਬ ਇਹ ਹੈ ਕਿ ਦੋਨਾਂ ਚੋਂ ਇੱਕ ਨਾਨਕ ਸਰ ਗੁਰੂ ਘਰ ਦੇ ਉੱਤੇ ਚਾਰਜਿਸ ਰਜਿਸਟਰਡ ਨਹੀਂ ਕੀਤੇ ਮੋਰਗੇਜ ਦੇ ਜਿਹਦੇ ਕਰਕੇ ਉਹ ਬਚ ਗਏ ਹੁਣ ਦੂਜਾ ਤਾਂ ਗਰੰਟੀ ਦੇ ਵਿੱਚ ਹੈਗਾ ਤੇ ਖੈਰ ਮਾਫ ਕਰਨਾ ਇਹ ਵਟਸਐਪ ਤੇ ਕਾਲ ਪਤਾ ਨੀ ਮੈਨੂੰ ਕਿਉਂ ਕਰ ਲਿਆ ਉਹਨਾਂ ਨੂੰ ਪਤਾ ਹੈ ਕਿ ਮੈਂ ਪ੍ਰੋਗਰਾਮ ਤੇ ਤੇ ਖੈਰ ਇਹ ਬੜਾ ਡਿਸਟਰਬਿੰਗ ਨਿਊਜ਼ ਹੈ ਹੁਣ ਜਿਹੜੇ ਲੋਇਰ ਨੇ ਗਰੇਵਾਲ ਦੇ ਸਾਇਮਨ ਬਾਈਬਰ ਉਹ ਕਹਿੰਦੇ ਨੈਸ਼ਨਲ ਪੋਸਟ ਨੂੰ ਦੱਸਿਆ ਵੈਨਸਡੇ ਕਿ ਹੀ ਅੰਡਰਸਟੈਂਡ ਦ ਇਸ਼ੂ ਇਜ਼ ਰਿਜ਼ੋਲਵਡ ਜਦੋਂ ਕਿ ਕੋਈ ਵੀ ਡਿਫੈਂਸ ਨਹੀਂ ਫਾਇਲ ਕੀਤੀ ਗਈ ਇਸ ਚੱਕਰ ਦੇ ਵਿੱਚ ਨੋ ਸਟੇਟਮੈਂਟ ਆਫ ਡਿਫੈਂਸ ਹੈਜ਼ ਬੀਨ ਫਾਇਲਡ ਐਂਡ ਨਨ ਆਫ ਦ ਐਲੀਗੇਸ਼ਨ ਹੈਜ਼ ਬੀਨ ਪ੍ਰੂਵਨ ਇਨ ਦ ਕੋਰਟ ਯੈਟ ਇਹ ਸਾਰੇ ਐਲੀਗੇਸ਼ਨ ਨੇ ਇਹ ਕਹਿਣਾ ਪੈਂਦਾ ਹੈ ਅੱਛਾ ਮਾਰੀਆ ਨਾਇਮਾਰਕ ਜਿਹੜੀ ਕਿ ਪਲੈਂਟਫ ਦੀ ਜਿਹੜੀਆਂ ਉਹ ਪ੍ਰਾਈਵੇਟ ਫਰਮਾ ਪ੍ਰਾਈਵੇਟ ਮੋਰਗੇਜ ਕੰਪਨੀ ਨੇ ਉਹਨਾਂ ਦੀ ਲੋਇਰ ਹੈ ਉਹ ਕਹਿੰਦੇ ਵੀ ਉਹਨਾਂ ਨੇ ਡਿਕਲਾਈਨ ਕੀਤਾ ਕਹਿੰਦੇ ਕੋਈ ਹਲੇ ਰਿਜ਼ੋਲਵ ਨਹੀਂ ਹੋਇਆ ਡਿਕਲਾਈਨਡ ਟੂ ਕਮੈਂਟ ਵੈਨ ਆਸਕਡ ਇਫ ਦ ਕੇਸ ਹੈਡ ਆਲਰੇਡੀ ਬੀਨ ਸੈਟਲਡ ਜਸਟ ਡੇਜ਼ ਆਫਟਰ ਬੀਇੰਗ ਲਾਂਚਡ ਸੋ ਹੁਣ ਇਹ ਕਾਕਾ ਜੀ ਇੱਥੋਂ ਦਾ ਬੋਰਨ ਰੇਜ਼ਡ ਹੈ ਤੇ ਲੋਇਰ ਹੈ ਪੋਲੀਟੀਸ਼ਨ ਹੈ ਪਰ ਲੱਤ ਗੈਂਬਲਿੰਗ ਦੀ ਲੱਗ ਗਈ ਉੱਥੋਂ ਮੁੜ ਕੇ ਵਧਦੀ ਵਧਦੀ ਵਧਦੀ ਇਹੋ ਜਿਹੀ ਦਾ ਜਲੂਸ ਆਪਦਾ ਕੱਢਿਆ ਸਰਦਾਰ ਸਾਹਿਬ ਨੇ ਦਾੜੀ ਰੱਖੀ ਹੋਈ ਨੇ ਸਿੱਖੀ ਸਰੂਪ ਦੇ ਵਿੱਚ ਹੈ ਆਪਦਾ ਜਲੂਸ ਕੱਢਿਆ ਤੇ ਹੁਣ ਗੁਰੂ ਘਰਾਂ ਦਾ ਵੀ ਕੱਢਤਾ ਜਦੋਂ ਇਹੋ ਜਿਹੀਆਂ ਖਬਰਾਂ ਸੁਣਦੇ ਹਾਂ ਪੜ੍ਹਦੇ ਹਾਂ ਦੁੱਖ ਲੱਗਦਾ ਵੀ ਯਾਰ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਕਈ ਵਾਰੀ ਅਸੀਂ ਪਹਿਰਾਵਾ ਦੇਖ ਕੇ ਕਹਿੰਦੇ ਯਾਰ ਅੱਛਾ ਬੇਸਾਬਤ ਸੂਰਤ ਤੇ ਗੁਰੂ ਘਰ ਜਾਣ ਵਾਲਾ ਪਰ ਇਸੇ ਕਰਕੇ ਕਹਿੰਦੇ ਨੇ ਕਿ ਯੂ ਕੈਨ ਨਾਟ ਜੱਜ ਏ ਬੁੱਕ ਬਾਈ ਦਾ ਕਵਰ ਕਿਸੇ ਕਿਤਾਬ ਦਾ ਕਵਰ ਦੇਖ ਕੇ ਆਪਾਂ ਜੱਜ ਨਹੀਂ ਕਰ ਸਕਦੇ ਉਹਦੇ ਵਿੱਚ ਕੀ ਹੈ ਪੜ੍ਹ ਕੇ ਪਤਾ ਲੱਗਦਾ ਓਸ਼ੋ ਨੂੰ ਕਈ ਵਾਰੀ ਸੁਣਨ ਦਾ ਮੌਕਾ ਮਿਲਦਾ ਤਾਂ ਉਹ ਬੜੀਆਂ ਵਧੀਆ ਗੱਲਾਂ ਕਰਦੇ ਨੇ ਹਾਲਾਂਕਿ ਉਹਨੂੰ ਸੈਕਸ ਗੁਰੂ ਕਹਿ ਕੇ ਬਦਨਾਮ ਕੀਤਾ ਗਿਆ ਪਰ ਜਦੋਂ ਉਹਦੇ ਬਾਰੇ ਪੜ੍ਹਦੇ ਹਾਂ ਉਹਨੂੰ ਸੁਣਦੇ ਹਾਂ ਨਾ ਤਾਂ ਬਹੁਤ ਕੁਛ ਹੈ ਜਿਹੜਾ ਜ਼ਿੰਦਗੀ ਦੀ ਪ੍ਰੈਕਟੀਕਲ ਲਾਈਫ ਨਾਲ ਸੰਬੰਧਿਤ ਹੈ ਮੇਰੇ ਖਿਆਲ ਸੁਣਨਾ ਚਾਹੀਦਾ ਓਸ਼ੋ ਨੇ ਕਿਹਾ ਸੀ ਕਹਿੰਦਾ ਵੀ ਧਾਰਮਿਕ ਸਥਾਨ ਜਿਹੜੇ ਹੈਗੇ ਆ ਨਾ ਬਹੁਤ ਬਣੇ ਹੋਏ ਆ ਸਾਰੇ ਧਰਮਾਂ ਦੇ ਦਿਲਚਸਪ ਗੱਲ ਹੈ ਉਹ ਕਹਿੰਦੇ ਧਾਰਮਿਕ ਸਥਾਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਧਾਰਮਿਕ ਸਥਾਨਾਂ ਤੇ ਜਾਣ ਵਾਲਾ ਬੰਦਾ ਇਹ ਜ਼ਰੂਰੀ ਨਹੀਂ ਕਿ ਧਰਮੀ ਹੋਵੇ ਓਸ਼ੋ ਦੀ ਜਿਹੜੀ ਜਪਜੀ ਸਾਹਿਬ ਦੀ ਵਿਆਖਿਆ ਨਾ ਜੇ ਤੁਸੀਂ ਸੁਣ ਲਵੋ ਸਵਾਦ ਆ ਜਾਂਦਾ ਕਿਉਂਕਿ ਇਕੱਲੇ ਇਕੱਲੀ ਲਾਈਨ ਦਾ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਐਗਜ਼ਾਮਪਲਾਂ ਦੇ ਕੇ ਉਹਦਾ ਮਤਲਬ ਕੀ ਆ ਉਹ ਸਮਝਾ ਰਹੇ ਆ ਜਪਜੀ ਸਾਹਿਬ ਦੇ ਵਿੱਚ ਸਾਰਾ ਨਿਚੋੜ ਹੈ ਗੁਰੂ ਗ੍ਰੰਥ ਸਾਹਿਬ ਦਾ ਜੇ ਤੁਸੀਂ ਉਹ ਸੁਣ ਲਵੋ ਨਾ ਜੋ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਨੇ ਨਾਨਕ ਦੀ ਗੱਲ ਕਰਦੇ ਨੇ ਜੇਕਰ ਤੁਸੀਂ ਉਹ ਸੁਣ ਲਓ ਤੇ ਮੇਰੇ ਖਿਆਲ ਤੁਹਾਨੂੰ ਪਾਠ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਣੀ ਮੈਂ ਪਿਛਲੇ ਸਾਲ ਇੰਡੀਆ ਗਿਆ ਮੈਂ ਦੋ ਬੁੱਕਾਂ ਲੈ ਲਈਆਂ ਓਸ਼ੋ ਦੀਆਂ
ਘਰੇ ਬੈਠੇ ਸੀ ਤੇ ਕੰਮ ਬੜਾ ਹੈ ਨਹੀਂ ਸੀ ਕੋਈ ਸਿਚੁਏਸ਼ਨ ਇਹੋ ਜਿਹੀ ਚ ਗਏ ਸੀਗੇ ਨੇੜੇ ਸੀ ਮਾਡਲ ਟਾਊਨ ਮਾਰਕੀਟ ਤੇ ਤੁਰ ਕੇ ਵੀ 10 ਕੁ ਮਿੰਟ ਲੱਗਦੇ ਸੀ ਤੇ ਰਿਕਸ਼ੇ ਤੇ ਵੀ 5 ਕੁ ਮਿੰਟ ਉੱਥੋਂ ਮੈਂ ਚੱਲ ਜਾ ਨਾਲੇ ਤੋਂ ਬਾਹਰ ਗੇੜਾ ਜਿਹਾ ਕੱਢਦੇ ਹਾਂ ਤੇ ਮੈਂ ਤੁਰ ਕੇ ਹੀ ਬੁੱਕ ਸਟੋਰ ਤੋਂ ਲੈ ਲਏ ਦੋ ਓਸ਼ੋ ਦੀਆਂ ਬੁੱਕਾਂ ਉਹਨਾਂ ਚੋਂ ਇੱਕ ਸੀਗੀ ਸੰਭੋਗ ਤੋਂ ਸਮਾਧੀ ਤੱਕ ਹੁਣ ਜਦੋਂ ਪੜ੍ਹਦੇ ਹਾਂ ਉੱਤੋਂ ਤਾਂ ਬੰਦਾ ਦੇਖ ਕੇ ਚੁੱਕਾ ਯਾਰ ਇਹ 'ਚ ਪਤਾ ਨਹੀਂ ਕੀ ਹੋਊਗਾ ਉਹ ਸੱਚ ਜਾਣੂ ਮੈਂ ਵੀ ਲੁਕੋ ਕੇ ਜੇ ਰੱਖੀ ਮੈਂ ਵੀ ਘਰਦਿਆਂ ਨੇ ਕਹਿਣਾ ਵੀ ਇਹ ਕੀ ਪੜ੍ਹੀ ਜਾਂਦੇ ਆ ਪਰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ ਉਸ ਬੁੱਕ ਦੇ ਵਿੱਚ ਹੋਰ ਵੀ ਬਹੁਤ ਬੁੱਕਾਂ ਨੇ ਉਹਦੀਆਂ ਸੋ ਕੋਸ਼ਿਸ਼ ਕਰੋ ਜੇ ਤੁਸੀਂ ਸੁਣ ਸਕਦੇ ਹੋ ਤਾਂ ਸੁਣੋ ਅਤੇ ਪੜ੍ਹਿਓ ਅਤੇ ਗੀਤ ਸੁਣ ਲਿਓ ਉਹ ਤੋਂ ਬਾਅਦ ਵਾਪਸ ਆਉਣੇ ਗੀਤ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ ਕਿ ਦੀਪ ਅਤੇ ਜਗਮੋਹਨ ਕੌਰ ਦਾ ਦੇਖਦਾ ਮੈਂ ਕਿਹੜਾ ਸੁਣਾਵਾਂ ਬੜਾ ਲੰਬਾ ਬਣਾ ਹੋਵੇ ਅਤੇ

ਜਵਾਬ ਦੱਸ ਰਹੀ ਹਾਂ ਦਾਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ ਦਾਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ

ਖੂਹੀਆਂ ਤੋਂ ਭਰ ਗਏ ਮਾਸ਼ੂਕ ਪਾਣੀ ਓਯੋ ਮਿੱਠੀਆਂ ਤੇ ਬਾਕੀ ਖਾਰੀਆਂ ਨੇ ਜਿਹੜੀਆਂ ਬਹਿੰਦੀਆਂ ਨਾਲ ਆਪਣੇ ਸੱਜਣਾ ਦੇ ਓਯੋ ਵਿਆਹ

ਪੰਜਾਬ ਮਿਲਦਾ ਨਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਨਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਊਆਂ ਵੱਛੀਆਂ ਜੇ ਰੱਬ ਮਿਲਦਾ ਵਿੱਚ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਸੇਜ ਕਰ ਰਹੇ ਹੋ ਤੁਹਾਡਾ ਧੰਨਵਾਦ ਸੁਣ ਰਹੇ ਹੋ ਬਹੁਤ ਬਹੁਤ ਧੰਨਵਾਦ ਅੱਛਾ ਗੱਲ ਮਿੰਟ ਰਹਿੰਦੇ ਆ ਪੰਜ ਉਦੋਂ ਬਾਅਦ ਫਿਰ ਆਪਾਂ ਮਿੰਟੂ ਹੁਣਾਂ ਨਾਲ ਵੀ ਗੱਲਬਾਤ ਕਰਨੀ ਹੈ ਤੇ ਮੈਂ ਇੰਡੀਅਨ ਫੂਡ ਤੇ ਗੱਲਬਾਤ ਕਰਨੀ ਚਾਹੁੰਦਾ ਸੀਗਾ ਪਰ ਗੱਲ ਲੰਬੀ ਹੈ ਉਹ ਕੰਪਲੀਟ ਨਹੀਂ ਹੋਣੀ ਫਿਰ ਸਵਾਦ ਜਾਂ ਨਹੀਂ ਆਉਣਾ ਪਰ ਗੱਲ ਜ਼ਰੂਰ ਹੁਣ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਪਊਗਾ ਜਿਸ ਤਰ੍ਹਾਂ ਦੀਆਂ ਆਪਾਂ ਖਬਰਾਂ ਸੁਣ ਰਹੇ ਹਾਂ ਨਾ ਹਰ ਰੋਜ਼ ਠੀਕ ਹੈ ਟ੍ਰੇਡ ਹੋਣੇ ਕੰਟਰੀਆਂ ਦੇ ਬਹੁਤ ਜ਼ਰੂਰੀ ਹੈ ਪਰ ਇਸ ਤਰ੍ਹਾਂ ਦੇ ਟ੍ਰੇਡ ਵੀ ਨਾ ਹੋਣ ਕਿ ਜਿੱਥੇ ਕੋਈ ਚੈੱਕਸ ਐਂਡ ਬੈਲੈਂਸਿਸ ਨਾ ਹੋਣ ਜਿਹੜਾ ਇੰਡੀਆ ਤੋਂ ਫੂਡ ਆ ਰਿਹਾ ਉਹ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਹੜੀ ਪਿੱਛੇ ਜੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇੜੇ ਫੇਕ ਨਿਊਟ੍ਰੀਸ਼ਨ ਅਤੇ ਹੋਰ ਪਤਾ ਨਹੀਂ ਐਕਸਪਾਇਰੀ ਡੇਟਾਂ ਵਾਰੀ ਜਿਹੜੀ ਮੁੰਬਈ ਵਾਲੀ ਗੱਲਬਾਤ ਆਪਾਂ ਕਰਾਂਗੇ ਅਗਲੇ ਵੀਕ ਪਰ ਇੱਕ ਜ਼ਰੂਰ ਮੇਰੇ ਖਿਆਲ ਆਪਾਂ ਨੂੰ ਸਾਰਿਆਂ ਨੂੰ ਆਦਤ ਪਾ ਲੈਣੀ ਚਾਹੀਦੀ ਹੈ ਜੇ ਤੁਸੀਂ ਬਚਣਾ ਤਾਂ ਜਿਹੜੇ ਰੈਸਟੋਰੈਂਟ ਇਹ ਵੀ ਇੱਕ ਔਖਾ ਕੰਮ ਹੈ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਇੱਥੇ ਬਣਾਉਂਦੇ ਆ ਕਿਉਂਕਿ ਸਾਰਿਆਂ ਨੇ ਤਾਂ ਆਪਾਂ ਨੂੰ ਅੰਦਰ ਕਿਚਨ ਜਾ ਕੇ ਦਿਖਾਉਣਾ ਨਹੀਂ ਹੈਗਾ ਪਰ ਕਿਉਂਕਿ ਲਾਲਚ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਉਹ ਫਿਰ ਇਹ ਨਹੀਂ ਦੇਖਦੇ ਕਿ ਲੋਕਾਂ ਦੀ ਅਸੀਂ ਸਿਹਤ ਨਾਲ ਖਿਲਵਾੜ ਕਿਉਂ ਕਰਨਾ ਕਿਉਂਕਿ ਭੁੱਖ ਲਾਲਚ ਦੀ ਜਿਹੜੀ ਹੁੰਦੀ ਆ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਅਕਸਰ ਹੁਣ ਜੋ ਖਬਰਾਂ ਆਪਾਂ ਸੁਣਦੇ ਹਾਂ ਇਹ ਹੈ ਕਿ ਕੰਟੇਨਰਾਂ ਦੇ ਕੰਟੇਨਰ ਭਰ ਕੇ ਹਰ ਚੀਜ਼ ਦੇ ਚਾਹੇ ਉਹ ਮਠਿਆਈ ਹੈ ਜਾਂ ਕੋਈ ਹੋਰ ਆਈਟਮਾਂ ਨੇ ਉਹ ਕੰਟੇਨਰਾਂ ਦੇ ਕੰਟੇਨਰ ਭਰ ਕੇ ਇੰਡੀਆ ਤੋਂ ਫੈਕਟਰੀਆਂ 'ਚ ਬਣ ਕੇ ਆ ਰਹੇ ਆ ਅਤੇ ਉੱਥੇ ਕਿਹੜੇ ਹਾਲਾਤਾਂ 'ਚ ਬਣਦੇ ਆ ਮੈਂ ਪਿੱਛੇ ਜੇ ਇੱਕ ਮੇਰੇ ਦੋਸਤ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਉਹ ਮੈਨੂੰ ਦੱਸਦੇ ਕਹਿੰਦੇ ਦੁਆਬੇ ਦੇ ਵਿੱਚ ਇੱਕ ਸਵੀਟ ਸ਼ਾਪ ਜਿਹਦੇ ਨਾਂ 'ਤੇ ਬਾਅਦ 'ਚ ਯੂਨੀਵਰਸਿਟੀ ਵੀ ਬਣ ਗਈ ਸੀ ਗਾਣਾ ਵੀ ਬਣ ਗਿਆ ਸੀ ਉਸ 'ਚ ਮੈਂ ਪੜ੍ਹਦੀ ਲਵਲੀ 'ਚ ਲਵਲੀ 'ਚ ਮੈਂ ਪੜ੍ਹਦੀ ਅਤੇ ਉਹਦੇ ਮਾਲਕ ਫਿਰ ਬਾਅਦ 'ਚ ਕ੍ਰਾਂਤੀਕਾਰੀਆਂ ਨੇ ਰਾਜ ਸਭਾ ਦੇ ਮੈਂਬਰ ਵੀ ਬਣਾ ਤੇ ਬਾਅਦ 'ਚ ਫਿਰ ਉਹ BJP ਚਲੇ ਗਏ ਗੱਲਾਂ ਚੱਲ ਪਈਆਂ ਉਹ ਮੈਨੂੰ ਦੱਸਣ ਲੱਗ ਗਏ ਕਹਿੰਦੇ ਬਾਈ ਜੀ ਵੀ ਮੈਨੂੰ ਕਿਸੇ ਇੱਕ ਬੰਦੇ ਨੇ ਦੱਸਿਆ ਵੀ ਇੱਦਾਂ ਕਰਕੇ ਯਾਰ ਉੱਥੇ ਸਾਰੇ ਜਿੰਨੇ ਅੰਦਰ ਕੰਮ ਕਰਦੇ ਨੇ ਉਹ ਫੈਕਟਰੀ ਉਹ ਸਵੀਟ ਸ਼ਾਪ ਬਹੁਤ ਵੱਡੀ ਹੈ ਕਿਉਂਕਿ ਆਬਵੀਅਸਲੀ ਬੰਦਾ ਤਕੜਾ ਉੱਥੋਂ ਉਸ ਫੈਕਟਰੀ ਤੋਂ ਹੀ ਯੂਨੀਵਰਸਿਟੀ ਬਣ ਗਈ ਯੂਨੀਵਰਸਿਟੀ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਆਬਵੀਅਸਲੀ ਵੱਡਾ ਹੀ ਹੋਣਾ ਬਹੁਤ ਵੱਡਾ ਜੁਗਾੜ ਹੈ ਕਹਿੰਦੇ ਉਹ ਕਹਿੰਦੇ ਮੈਨੂੰ ਕਿਸੇ ਨੇ ਦੱਸਤਾ ਕਹਿੰਦੇ ਵੀ ਕਿਸੇ ਕੋਈ ਦੇਖ ਬੰਦਾ ਕਿਸੇ ਨੇ ਕਈ ਵਾਰੀ ਹੁੰਦਾ ਬੈਕਡੋਰ ਖੁੱਲ੍ਹੀ ਖਾਲੀ ਹੁੰਦੀ ਹੈ ਦੇਖ ਲਿਆ ਉਹ ਕਹਿੰਦਾ ਵੀ ਜਿੰਨੇ ਅੰਦਰ ਕੰਮ ਕਰਨ ਵਾਲੇ ਆ ਨਾ ਇਹ ਖੈਰ ਮੈਟਰ ਨਹੀਂ ਕਰਦਾ ਕਿੱਥੋਂ ਦੇ ਬੰਦੇ ਆ ਪਰ ਗੱਲ ਚਲੋ ਉਹਨੇ ਦੱਸਿਆ ਵੀ ਇਹ ਜ਼ਿਆਦਾ UP ਬਿਹਾਰ ਤੋਂ ਜਿਹੜੇ ਬੰਦੇ ਅੰਦਰ ਕੰਮ ਕਰਨ ਵਾਲੇ ਆ ਕੱਪੜੇ ਉਹਨਾਂ ਦੇ ਲਾਏ ਹੁੰਦੇ ਆ ਕੱਛੇ ਕੱਲੇ ਪਾਏ ਹੁੰਦੇ ਆ ਅਤੇ ਪਸੀਨੋ ਪਸੀਨੀ ਹੁੰਦੇ ਆ ਉਹ ਪਸੀਨਾ ਆਪਾਂ ਦੇਖਦੇ ਹਾਂ ਕਿ ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਕਿਵੇਂ ਪੈਰਾਂ ਨਾਲ ਹੀ ਅੰਦਰ ਸਮਾਨ ਗੁੰਨਿਆ ਜਾਂਦਾ ਹੁੰਦਾ ਅਤੇ ਮਿਕਸ ਕੀਤਾ ਜਾ ਰਿਹਾ ਹੁੰਦਾ ਅਤੇ ਕਹਿੰਦੇ ਉਹ ਤੋਂ ਬਾਅਦ ਫਿਰ ਮੈਂ ਵੀ ਕੋਸ਼ਿਸ਼ ਕੀਤੀ ਕਿਸੇ ਤਰੀਕੇ ਕਹਿੰਦੇ ਹੁਣ ਜੇ ਤੁਸੀਂ ਫਰੰਟ 'ਤੇ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਸ਼ੋਕੇਸਾਂ ਦੇ ਵਿੱਚ ਜੋ ਕੁਛ ਸਜਾਇਆ ਪਿਆ ਬੰਦਾ ਜਿਵੇਂ ਕਹਿੰਦਾ ਲਾਲਾਂ ਸਿੱਟਣ ਲੱਗ ਜਾਂਦਾ ਪਰ ਜੇ ਕਿਤੇ ਅੰਦਰ ਬਣਦਾ ਦੇਖ ਲਿਆ ਤਾਂ ਸਾਰੀ ਜ਼ਿੰਦਗੀ ਤੁਸੀਂ ਮਠਿਆਈ ਨਹੀਂ ਖਾਓਗੇ ਸੋ ਉਹੋ ਜਿਹੇ ਹਾਲਾਤਾਂ 'ਚ ਫੈਕਟਰੀਆਂ 'ਚੋਂ ਬਣ ਕੇ ਜਿਹੜਾ ਇੱਥੇ ਕੰਟੇਨਰਾਂ 'ਚ ਆਉਂਦਾ ਅਤੇ ਫਿਰ ਇੱਥੇ ਸਜਾਇਆ ਜਾਂਦਾ ਇਹ ਜ਼ਰੂਰ ਤੁਸੀਂ BC ਵਿੱਚ ਤਾਂ ਬਹੁਤ ਰੌਲਾ ਪਿਆ ਹੋਇਆ ਇਸ ਚੀਜ਼ ਦਾ ਇੱਥੇ ਵੀ ਪਤਾ ਲੱਗਦਾ ਕਿ ਲੱਡੂਆਂ ਦੀ ਬੂੰਦੀ ਤੱਕ ਜਿਹੜੀਆਂ ਬੋਰੀਆਂ ਉੱਥੋਂ ਆਉਂਦੀਆਂ ਨੇ ਅਤੇ ਆਪਾਂ ਇੱਥੇ ਲੱਡੂ ਵਰਤਾਉਣੇ ਵੀ ਹੈ ਖਾਣੇ ਵੀ ਹੈ ਬਹੁਤ

ਲੋਕ ਖਾਂਦੇ ਆ ਸੋ ਕੋਸ਼ਿਸ਼ ਕਰੋ ਜੇ ਬਚ ਸਕਦੇ ਹੋ ਜੇ ਆਪਣੀ ਸਿਹਤ ਨੂੰ ਬਚਾਉਣਾ ਤਾਂ ਮੇਕ ਸ਼ੋਰ ਕਰੋ ਪੁੱਛੋ ਜਾ ਕੇ ਸਵਾਲ ਵੀ ਭਾਈ ਸਾਹਿਬ ਹਾਲਾਂਕਿ ਉਹ ਗਾਹਾਂ ਵਾਲੇ ਝੂਠ ਵੀ ਬੋਲ ਸਕਦੇ ਵੀ ਹਾਂਜੀ ਇੱਥੇ ਹੀ ਬਣਦੀ ਹੈ ਅਸੀਂ ਕੋਸ਼ਿਸ਼ ਕਰੋ ਕਿ ਵੀ ਜੇ ਤਾਂ ਤੁਸੀਂ ਸਾਨੂੰ ਦਿਖਾ ਦਿਓਗੇ ਖਾਸ ਕਰਕੇ ਜੇ ਤੁਸੀਂ ਵੱਡਾ ਆਰਡਰ ਕਿਸੇ ਪਰਿਵਾਰ ਦਾ ਆਰਡਰ ਕਰਦੇ ਹੋ ਤੇ ਨਹੀਂ ਉਹ ਜ਼ਹਿਰ ਨਾ ਖਾਓ ਤੇ ਨਾ ਖੜਾਓ ਬਚ ਜਾਓ ਜੇ ਬਚ ਸਕਦੇ ਹੋ ਕਿਉਂਕਿ ਜਿਹੜੀ ਹਾਂ ਨਵੀਂ ਰਿਪੋਰਟ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਸੀ ਉਹ ਵੀ ਇਹੀ ਹੈ ਮੇਰਾ ਖਿਆਲ ਆਪਾਂ ਆਪਣਾ ਬਚਾ ਲਈਏ ਘਰੇ ਬਣਾਉਣਾ ਸ਼ੁਰੂ ਕਰ ਦਈਏ ਬਾਹਰ ਦਾ ਖਾਣਾ ਘੱਟ ਕਰ ਦਈਏ ਹਾਲਾਂਕਿ ਰੈਸਟੋਰੈਂਟਾਂ 'ਚ ਇੱਥੋਂ ਵਾਲਿਆਂ 'ਚ ਵੀ ਕਈ ਵਾਰੀ ਓਨੀ ਸਫਾਈ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ ਪਰ ਫਿਰ ਵੀ ਕਮ ਸੇ ਕਮ ਇੱਥੇ ਕੋਈ ਨਾ ਕੋਈ ਚੈੱਕਸ ਐਂਡ ਬੈਲੈਂਸਿਸ ਤਾਂ ਹੈਗੇ ਆ ਨਾ ਪਰ ਜਿਹੜਾ ਉੱਥੋਂ ਬਣ ਕੇ ਕੰਟੇਨਰਾਂ 'ਚ ਆਉਂਦਾ ਤੇ ਉਹ ਕਹਿੰਦੇ ਖਰਾਬ ਨਹੀਂ ਹੁੰਦਾ 6-6 ਮਹੀਨੇ ਪਤਾ ਨਹੀਂ ਉਹਦੇ ਵਿੱਚ ਕਿਹੜਾ ਕੈਮੀਕਲ ਪਾਇਆ ਜਾਂਦਾ ਫਿਰ ਉਹ ਮੁੜ ਕੇ ਅਨਫਰੀਜ਼ ਕਰਕੇ ਤੁਹਾਡੇ ਇੱਥੇ ਸ਼ੋਕੇਸਾਂ 'ਚ ਜਾ ਕੇ ਤੁਹਾਨੂੰ ਵੇਚਿਆ ਜਾਂਦਾ ਤੇ ਤੁਸੀਂ ਇਹ ਸਮਝ ਕੇ ਖਾਂਦੇ ਹੋ ਕਿ ਬੜਾ ਸਵਾਦ ਆ ਯਾਰ ਤੂੰ ਬਚ ਜਾਓ ਜੇ ਬਚ ਸਕਦੇ ਆ ਤੇ ਟਾਈਮ ਹੋ ਗਿਆ ਮਿੰਟੂ ਦਾ ਤੇ ਮੈਂ ਉਹਨਾਂ ਨੂੰ ਫੋਨ ਮਿਲਾਉਂਦਾ ਆਪਾਂ ਗੀਤ ਇੱਕ ਸੁਣਦੇ ਹਾਂ ਉਦੋਂ ਬਾਅਦ ਵਾਪਸ ਆਉਂਦੇ ਹਾਂ

0: 94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਜੀ, ਬਹੁਤ ਬਹੁਤ ਧੰਨਵਾਦ। ਤੇ ਇਸ ਵਕਤ ਮਿੰਟੂ ਗੁਰੂ ਸਰੀਆ ਜੀ ਮੇਰੇ ਨਾਲ ਸ਼ਾਮਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਤੇ ਭਾਰਤ ਦੀ ਖਬਰਸਾਰ। ਮਿੰਟੂ ਵੀਰ, ਪ੍ਰੋਗਰਾਮ ਲੋਕ ਸਤ ਵਿੱਚ ਜੀ ਆਇਆਂ ਨੇ, ਸਵਾਗਤ ਜੀ।
1: ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਮਿੰਟੂ ਵੀਰ। ਤੇ ਆਪਣੇ ਚਾਵਲਾ ਸਾਹਿਬ ਤਾਂ ਕਹਿਣ ਨੂੰ ਨਹੀਂ ਜੀ ਕਰਦਾ, ਅਮਰਜੀਤ ਸਿੰਘ ਚਾਵਲਾ ਜਿਹੜੇ ਕਿ ਮੇਰੇ ਖਿਆਲ ਵਾਈਸ ਪ੍ਰੈਜੀਡੈਂਟ ਵੀ ਸੀ ਸ਼੍ਰੋਮਣੀ ਅਕਾਲੀ ਦਲ ਦੇ, ਤੇ ਉਹ ਪੰਥ ਚੋਂ ਛੇਕ ਤੇ ਆ ਜੀ ਹੁਣ।
1: ਹਾਂ ਬਿਲਕੁਲ, ਸੀਨੀਅਰ ਮੀਤ ਪ੍ਰਧਾਨ ਸੀਗੇ, ਐਸਜੀਪੀਸੀ ਮੈਂਬਰ ਚਾਵਲਾ। ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਅਮਰਜੀਤ ਚਾਵਲਾ ਹੈ, ਦਰਅਸਲ ਇਹ ਸਿੱਖ ਮੂਵਮੈਂਟ ਦੇ ਵਿੱਚ, ਹਥਿਆਰਬੰਦ ਮੂਵਮੈਂਟ ਦੇ ਵਿੱਚ ਵੀ ਵੱਡੇ ਨਾਮ ਰਹੇ ਆ, ਵਲਟੋਆ, ਚਾਵਲਾ, ਠੀਕ ਹੈ ਨਾ ਜੀ, ਰਜਿੰਦਰ ਮਹਿਤਾ
0: ਜੀ,
1: ਤੇ ਇਹ ਤੁਸੀਂ ਦੇਖੋ ਹੁਣ ਪੁਰਾਣੇ ਬੰਦੇ ਆ। ਤੇ ਇਹਨੇ ਜੋ ਕੀਤਾ ਹੈ ਉਹ ਤੇ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ, ਕਿ ਵੇਖੋ ਖਲਾਰਾ ਕਿੰਨਾ ਪਿਆ। ਇਹਨੂੰ ਕੱਲ ਸਿੰਘ ਸਾਹਿਬਾਨ ਨੇ ਪੰਥ ਚੋਂ ਛੇਕ ਦਿੱਤਾ। ਇਹਦੇ ਨਾਲ ਹੀ ਇੱਕ ਮਲਕੀਤ ਸਿੰਘ ਤੇ ਸ਼ਾਇਦ ਇੱਕ ਹੋਰ, ਇਹਨਾਂ ਨੂੰ ਵੀ ਪੰਥ ਚੋਂ ਛੇਕ ਦਿੱਤਾ। ਗੱਲ ਇਹ ਆ ਕਿ ਬਈ ਦੇਖੋ, ਮਾਮਲਾ ਜਿਹੜਾ ਹੈ ਨਾ ਉਹਨੂੰ ਆਪਾਂ ਇੱਕ ਚੰਗੀ ਤਰ੍ਹਾਂ ਗੌਰ ਨਾਲ ਵੇਖੀਏ ਤਾਂ ਉਹ ਇਸ ਪ੍ਰਕਾਰ ਦਾ ਹੈ ਕਿ ਜਦੋਂ ਇਹ ਬੀਬੀ ਆਉਂਦੀ ਆ, ਵੇਖੋ ਇੱਕ ਤੇ ਇਹਦੀ ਆਮਦ ਹੀ ਜਿਹੜੀ ਉਹ ਸ਼ੱਕੀ ਆ। ਬੀਬੀ ਨੇ ਨਾ ਇੱਕ ਵੀਡੀਓ ਪਾਈ ਆ, ਮੈਂ ਇਹਦੇ ਤੇ ਕੱਲ ਕਾਫੀ ਰਿਸਰਚ ਕੀਤੀ।

0: ਕਾਫੀ ਲੋਕਾਂ ਨਾਲ ਗੱਲ ਕੀਤੀ, ਉਸ ਤੋਂ ਬਾਅਦ ਕਾਫੀ ਚੀਜ਼ਾਂ ਦਾ ਪਤਾ ਲੱਗਿਆ। ਬੀਬੀ ਜਦੋਂ ਬਹਿਰੀਨ ਤੋਂ ਇੰਡੀਆ ਲੈਂਡ ਕਰਦੀ ਆ ਤਾਂ ਇਹ ਆਪ ਹੀ ਦੱਸਦੀ ਆ ਕਿ ਜਿਸ ਮੈਂ ਕਾਰਜ ਲਈ ਆਈ ਸੀ ਮੈਂ ਉਹ ਨਹੀਂ ਦੱਸਣਾ।
1: ਜੀ
0: ਕਾਰਜ ਕੀ? ਕਾਰਜ ਸਾਰੇ ਇਹ ਕਹਿੰਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਉਲਟ ਭਗਤਾਉਣਾ ਸੀ, ਸਿੱਧੀ ਗੱਲ ਆ। ਇਹ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਲਿਖ ਕੇ ਵੀ ਪਾਈਆਂ ਜਾ ਰਹੀਆਂ। ਅੱਛਾ, ਉਸ ਤੋਂ ਬਾਅਦ ਇਹ ਬੀਬੀ 23 ਮਹੀਨਿਆਂ ਤੱਕ SGPC ਦੇ ਪ੍ਰਬੰਧਾਂ ਚ ਠਹਿਰਦੀ ਆ, ਜਿੱਥੇ ਕਹਿ ਲਓ ਕਿ ਮੁੜ ਕੇ ਇਹ ਚਾਵਲਾ ਹੁਰਾਂ ਵਾਲਾ ਕਾਂਡ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮਲਕੀਤ ਸਿੰਘ ਤੇ ਇਹ ਜਿਹੜਾ ਮੋਹਨਾ ਡਰਾਈਵਰ ਆ ਇਹ ਵੀ ਚੱਟਾ ਚੂਟਾ ਕਰਦੇ ਸਨ, ਗੰਦੀਆਂ ਮਤਲਬ ਕਿ ਗੰਢ ਮੰਦ ਜੋ ਵੀ ਤੁਸੀਂ ਸਮਝ ਸਕਦੇ ਹੋ, ਸਮਝ ਲਓ।
1: ਜੀ
0: ਯਾਨੀ ਇੱਕ ਬਹੁਤ ਵੱਡਾ ਮਾਮਲਾ ਬਣਦਾ ਗਿਆ ਹੌਲੀ ਹੌਲੀ ਹੌਲੀ ਹੌਲੀ। ਇਹ ਬੀਬੀ ਹਾਈਕੋਰਟ ਵੀ ਗਈ ਆ, ਹਾਈਕੋਰਟ ਵੀ ਗਈ ਆ। ਕੱਲ ਖੁਦ ਕੁਲਦੀਪ ਸਿੰਘ ਗੜਗਾਜੇ ਮੰਨੇ ਆ ਕਿ ਮੈਨੂੰ ਵੀ ਮਿਲੀ ਆ ਬੀਬੀ ਮੂੰਹ ਜ਼ਬਾਨੀ, ਇਹਨੇ ਮਲਕੀਤ ਸਿੰਘ ਦਾ ਕਿਹਾ ਤੇ ਮੈਂ ਉਹਨੂੰ ਸੇਵਾ ਤੋਂ ਲਾਂਭੇ ਕਰਵਾਤਾ। ਪਰ ਅੰਦਰ ਦੀਆਂ ਕਈ ਕਹਾਣੀਆਂ ਨੇ। ਇੱਕ ਤੇ ਇਹ ਆ ਕਿ ਇਸ ਬੀਬੀ ਨੂੰ ਅਮਰੀਕ ਸਿੰਘ ਨਾਂ ਦੇ ਵਿਅਕਤੀ ਨੇ ਸਰਾਵਾਂ ਚ ਠਹਿਰਾਇਆ ਸੀ ਤੇ ਸਰਾਵਾਂ ਦਾ ਪ੍ਰਬੰਧ ਉਹਦੇ ਕੋਲ ਆ, ਠੀਕ ਹੈ ਜੀ। ਦੂਜੀ ਗੱਲ ਇਹ ਵਾ ਕਿ ਇਹ ਬੀਬੀ ਜਦੋਂ ਉੱਥੇ ਗਈ ਆ ਹਾਈਕੋਰਟ, ਇਤਫਾਕਨ ਮੇਰਾ ਦੋਸਤ ਕੋਈ ਵਕੀਲ ਆ ਉਹਦੇ ਗਾ ਨੇੜਲੇ ਐਡਵੋਕੇਟ ਦੇ ਕੋਲ ਇਹ ਬੀਬੀ ਪਹੁੰਚੀ। ਇਸ ਬੀਬੀ ਨੂੰ ਉਹਨਾਂ ਨੇ ਕਿਹਾ ਕਿ ਤੂੰ ਲਿਖ ਕੇ ਦੱਸ ਵੀ ਕੀ ਕੁਛ ਹੋਇਆ। ਤਾਂ ਇਹਦੇ ਜਿਹੜੇ ਉੱਥੇ ਲਿਖਤ ਦੇ ਵਿੱਚ ਨਾਮ ਸਨ, ਕਈ ਕੁਛ ਆਏ ਦੇ ਫੋਨ ਦੇ ਵਿੱਚ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਹੁਣ ਮਾਮਲਾ ਅੱਗੇ ਇਨਵੈਸਟੀਗੇਸ਼ਨ ਵਾਲਾ, ਦੇਖੋ ਫੋਨਾਂ ਚੋਂ ਕੀ ਕੱਢਦੇ ਕੀ ਨਹੀਂ ਕੱਢਦੇ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕਿ ਚਾਵਲਾ 21 ਅਗਸਤ ਨੂੰ ਪਰਚਾ ਦਰਜ ਹੋਇਆ, ਭੱਜਣ ਦੇ ਵਿੱਚ ਫਿਰ ਵੀ ਸਫਲ ਹੋਇਆ ਕੈਨੇਡਾ ਦੇ ਵਿੱਚ, ਕਹਿੰਦੇ ਕਿ ਪਹੁੰਚ ਗਿਆ
1: ਆ ਗਏ ਪੰਜਾਬ ਦੀ ਰਾਜਧਾਨੀ ਚ ਆ ਗਏ ਇੱਥੇ ਸਰੀ।
0: ਹਾਂਜੀ, ਆ ਹੁਣ ਵੇਖੋ ਉਹਦੇ ਨਾਲ ਕਿਹੜੇ ਕਿਹੜੇ ਮਿਲਦੇ ਵਰਤਦੇ ਆ, ਉਹ ਤਾਂ ਪੰਥ ਚੋਂ ਸਿੱਖਿਆ, ਇਹ ਵੀ ਇੱਕ ਵਿਸ਼ਾ ਹੈ। ਤੇ ਇਹ ਭੱਜਿਆ ਕਿਵੇਂ? ਫਿਰ ਮੈਂ ਇਹਦਾ ਪਤਾ ਲਾਉਣ ਦਾ ਯਤਨ ਕੀਤਾ। ਦਰਅਸਲ ਜਦੋਂ ਇਹਨਾਂ ਦਾ ਅਲਾਇੰਸ ਸੀਗਾ ਬਸਪਾ ਦੇ ਨਾਲ, ਉਸ ਵੇਲੇ ਇਹਨੇ ਚਾਵਲਾ ਨੇ ਆਮ ਆਦਮੀ ਪਾਰਟੀ ਦੇ ਲੀਡਰ ਦਾ ਬਹੁਤ ਹੱਦ ਤੱਕ ਕਹਿ ਲਓ ਸਾਥ ਦਿੱਤਾ। ਕਿਉਂ? ਕਿਉਂਕਿ ਜਿਹੜਾ ਬਸਪਾ ਦਾ ਕੈਂਡੀਡੇਟ ਸੀ ਆਨੰਦਪੁਰ ਸਾਹਿਬ ਤੋਂ, ਉਹਨੂੰ ਪਰਸਨਲੀ ਵੀ ਲਾਇਕ ਨਹੀਂ ਸੀ ਕਰਦਾ ਤੇ ਵਿਚਾਰਕ ਮਤਭੇਦ ਵੀ ਸਨ, ਤੇ ਜਿਹਦੇ ਕਰਕੇ ਇਹਨੂੰ ਉੱਥੇ ਲੋਕਲ ਪੱਧਰ ਤੇ ਇੱਕ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਬਹੁਤ ਵੱਡਾ ਸਾਥ ਸੀ। ਇਹਦੇ ਚ ਕੋਈ ਕੰਮ ਸਾਥ ਨੇ ਕੀਤਾ ਹੈ ਨਹੀਂ ਕੀਤਾ ਹੈ ਪਤਾ ਨਹੀਂ ਹੈ, ਬਟ ਲੋਕਲ ਲੈਵਲ ਤੇ ਉਸ ਤੋਂ ਬਾਅਦ ਇਹਦੇ ਕੰਮ ਹੁੰਦੇ ਸਨ, ਯਾਨੀ ਇੱਕ ਅਸਰ ਰਸੂਖ ਸੀ। ਦੂਜੀ ਗੱਲ ਜਿਹੜੀ ਆ ਕਿ ਇਹ ਜਿਹੜਾ ਚਾਵਲਾ ਹੈ ਇਹਨੇ ਅਗਾਂਹ ਦੀ ਅਗਾਂਹ ਜਿਹੜੇ ਉਸ ਵੇਲੇ ਦੇ ਸਾਥੀ ਸਨ ਇਹਦੇ ਪੁਰਾਣੇ ਸਮਿਆਂ ਦੇ, ਉਹਨਾਂ ਤੱਕ ਵੀ ਰਸਾਈ ਕੀਤੀ, ਪਹੁੰਚ ਕੀਤੀ ਕਿ ਮਸਲਾ ਹੱਲ ਹੋ ਜਾਵੇ, ਤੇ ਕੁਛ ਪੈਸਿਆਂ ਦਾ ਵੀ ਇਹ ਜੁਗਾੜ ਕਰ ਰਿਹਾ ਸੀ। ਜਦੋਂ ਮੈਂ ਇਹ ਸਟੋਰੀ ਤੇ ਕੰਮ ਕਰ ਰਿਹਾ ਸੀਗਾ ਤੇ ਮੈਨੂੰ ਇੱਕ ਦਿਲਚਸਪ ਵਿਅਕਤੀ ਦਾ ਨੰਬਰ ਮਿਲਿਆ। ਉਹ ਦਿਲਚਸਪ ਵਿਅਕਤੀ ਸੀ ਰਣਜੀਤ ਸਿੰਘ ਗੁੱਡਵਿਲ। ਗੁੱਡਵਿਲ ਇਹਨਾਂ ਦਾ ਹੀ ਮਤਲਬ ਕਿ ਰੋਪੜ ਦਾ ਪ੍ਰਧਾਨ ਰਿਹਾ ਯੂਥ ਦਾ। ਉਸਨੇ ਕਿਹਾ ਕਿ 17 ਲੱਖ ਰੁਪਈਆ ਜਿਹੜਾ ਹੈ ਨਾ, 17 ਲੱਖ ਰੁਪਈਆ ਬਈ ਮੈਥੋਂ ਲਿਆ ਇਹਨੇ। 17 ਲੱਖ ਰੁਪਈਆ ਜਦੋਂ ਵਾਪਸ ਨਹੀਂ ਕੀਤਾ ਤੇ ਉਹਨੇ ਇਹਦੀ ਗੱਡੀ ਠੱਲ ਲਈ, ਉਸ ਹਿਸਾਬ ਲਾ ਲਓ ਚਾਵਲਾ ਦੀ। ਯਾਨੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜਦੋਂ ਅਸੀਂ ਇਸ ਸਟੋਰੀ ਤੇ ਕੰਮ ਕੀਤਾ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲੀਆਂ। ਤੋਂ ਗੱਲ ਇਹ ਆ ਕਿ ਅਲਟੀਮੇਟਲੀ ਜੇ ਆਪਾਂ ਹੁਣ ਇਸ ਗੱਲ ਨੂੰ ਮੁਕਾਈਏ ਕਿ ਚਾਵਲਾ ਤਾਂ ਛੇਕ ਤਾਂ ਦਿੱਤਾ ਗਿਆ, ਦੇਖੋ ਗੱਲ ਇਹ ਆ ਕਿ ਰੇਪ ਰੂਪ ਵਾਲਾ ਮਾਮਲਾ ਤੇ ਤੁਹਾਨੂੰ ਪਤਾ ਹੀ ਆ, ਉਹ ਬੀਬੀ ਕਿਵੇਂ ਕਹਿ ਰਹੀ ਮਹੀਨਿਆਂ ਬੱਧੀ ਰਹਿ ਰਹੀ ਸੀ, ਉਹਨੂੰ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ, ਕੋਈ ਮਹੀਨਿਆਂ ਬੱਧੀ ਰਹਿ ਕੇ ਥੋੜੀ ਰੇਪ ਕਰਵਾਉਂਦਾ ਹੁੰਦਾ ਤਾਂ ਸਾਫ਼ ਹੈ। ਪਰ ਗੱਲ ਇਖਲਾਕ ਦੀ, ਹੁਣ ਇਹਨਾਂ ਨੇ ਪੰਥ ਚੋਂ ਛੇਕ ਦਿੱਤਾ, ਗੱਲ ਫੇਰ ਲੰਘਾ ਵਾਲੀ, ਜੇ ਉਹ ਕੋਰਟ ਚੋਂ ਬਰੀ ਹੋ ਕੇ ਆ ਗਿਆ ਫਿਰ ਕੀ ਕਰੋਗੇ? ਹੈ ਗੱਲ ਤੇ ਇਹ ਨਾ ਕੋਰਟ ਚੋਂ

0: ਪਹਿਲਾਂ ਬਰੀ ਹੋ ਕੇ ਆ ਗਿਆ, ਫਿਰ ਤੁਹਾਨੂੰ ਵੀ ਬਰੀ ਕਰਨਾ ਪੈਂਦਾ। ਸੋ ਇਹ ਤੇ ਇਹਨਾਂ ਨੇ ਪਿੰਡਾ ਛਡਾਇਆ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇਹ ਜਥੇਦਾਰ ਵੀ ਫਸ ਗਿਆ ਸੀ, ਧਾਮੀ ਵੀ ਫਸ ਗਿਆ। ਧਾਮੀ ਤੋਂ ਤਾਂ ਜਵਾਬ ਹੀ ਨਹੀਂ ਦੇ ਹੁੰਦਾ ਕਿ ਭਾਈ ਉਹ ਸਰਾਵਾਂ ਦੇ ਵਿੱਚ ਪਟਰਾਣੀ ਬਣ ਕੇ ਠਹਿਰ ਰਹੀ ਸੀਗੀ, ਉਹਨੂੰ ਸੇਵਾਦਾਰ ਨਹੀਂ ਮਿਲੀ ਸੀ। ਸੇਵਾਦਾਰ ਮਿਲਿਆ ਸੀ, ਉਹ ਗੱਡੀ ਇਸਤੇਮਾਲ ਕਰਦੀ ਸੀ ਬਕਾਇਦਾ। ਉਹ ਕਿਤੇ ਨਾ ਕਿਤੇ ਹਸਪਤਾਲਾਂ ਚ ਦਵਾਈ ਲੈਣ ਜਾਂਦੀ ਸੀ। ਦਵਾਈ ਹੁਣ ਕਾਹਦੀ ਲੈਣ ਜਾਂਦੀ ਸੀ, ਮੈਂ ਕੀ ਕਵਾਂ ਬਈ। ਉਹ ਸਾਰਾ ਕੁਛ ਜਿਹੜਾ ਹੋ ਰਿਹਾ ਸੀਗਾ, ਭਾਈ ਤੇਰਾ ਕੋਈ ਜਵਾਬਦੇਹੀ ਵਾਲਾ ਕੰਮ ਨਹੀਂ ਹੈਗਾ। ਤੋ ਧਾਮੀ ਨੇ ਬਿਲਕੁਲ ਚੁੱਪ ਧਾਰ ਲਿਆ ਇਸ ਵਿਸ਼ੇ ਤੇ।
1: ਅੱਛਾ, ਖਬਰਾਂ ਕਈ ਨੇ ਮਿੰਟੂ ਵੀਰ ਆਪਣੇ ਕੋਲ ਤੇ ਕਵਰ ਕਰਨੀਆਂ ਜੀ ਸਾਰੀਆਂ। ਸਕਾਟਲੈਂਡ ਤੇ ਬੋਰਨ ਨੌਜਵਾਨ ਜੱਗੀ ਜੌਲ ਬਹੁਤ ਦੇਰ ਤੋਂ ਜ਼ੁਲਮ ਹੋ ਰਿਹਾ ਸੀ ਉਹਦੇ ਤੇ, ਹੁਣ ਉਹਨੂੰ ਜ਼ਮਾਨਤਾਂ ਮਿਲ ਗਈਆਂ ਜੀ ਸਾਰੇ ਕੇਸਾਂ ਚ।
0: ਹਾਂਜੀ, ਦੇਖੋ ਜੱਗੀ ਜੌਹਲ ਨੂੰ ਇਥੋਂ ਤਕਰੀਬਨ ਜ਼ਮਾਨਤਾਂ ਮਿਲ ਗਈਆਂ ਨੇ। ਇੱਕ ਤਾਂ ਇਹ ਹੈ ਕਿ ਜੱਗੀ ਜੌਹਲ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਬਰੀ ਹੋ ਗਿਆ ਸੀ ਜੱਗੀ ਜੌਹਲ, ਠੀਕ ਹੈ ਜੀ। ਦੋ ਕੇਸਾਂ ਚੋਂ ਜੱਗੀ ਜੌਹਲ ਡਿਸਚਾਰਜ ਸੀ, ਇੱਕ ਕੇਸ ਦੇ ਵਿੱਚ ਆਲਰੇਡੀ ਜ਼ਮਾਨਤ ਸੀ, ਤੇ ਬਾਕੀ ਕੇਸਾਂ ਦੇ ਵਿੱਚ ਜ਼ਮਾਨਤ ਜਿਹੜੀ ਆ ਉਹ ਜੱਗੀ ਜੌਹਲ ਨੂੰ ਮਿਲੀ
1: ਜੀ।
0: ਹੁਣ ਦੇਖੋ ਜੱਗੀ ਜੌਹਲ ਜਿਹੜਾ ਹੈ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆ
1: ਜੀ,
0: ਉਹਦੇ ਵਿੱਚ ਜਦੋਂ ਹਾਈਕੋਰਟ ਨੇ ਸੁਣਵਾਈ ਕੀਤੀ ਉਹਨਾਂ ਨੇ ਜਿੰਨੀਆਂ ਇਹਨਾਂ ਦੀਆਂ ਪੈਂਡਿੰਗ ਸੀਗੀਆਂ ਜ਼ਮਾਨਤਾਂ ਸਾਰੀਆਂ ਦੀਆਂ ਸਾਰੀਆਂ ਕਰਕੇ ਪਰੇ ਮਾਰੀਆਂ ਕਿ ਚੱਕੋ, ਕਿਉਂ ਕਿਉਂਕਿ ਤੁਹਾਨੂੰ ਪਤਾ ਹੀ ਆ 9 ਸਾਲ ਦੀ ਹਿਰਾਸਤ ਬਹੁਤ ਹੁੰਦੀ ਆ। ਹੁਣ ਜਿਹੜੀ ਕਹਾਣੀ ਰਹਿ ਗਈ ਆ, ਕਹਾਣੀ ਇਹੋ ਰਹਿ ਗਈ ਆ ਕਿ ਇੱਕ ਤੇ ਭਰਿਆ ਜਾਏਗਾ ਬੇਲ ਬੌਂਡ
1: ਜੀ,
0: ਬੇਲ ਬੌਂਡ ਭਰਿਆ ਜਾਏਗਾ, ਉਸ ਤੋਂ ਬਾਅਦ ਬੇਲ ਬੌਂਡ ਭਰ ਕੇ ਹੋ ਸਕਦਾ ਉਹਦੀ ਜੱਗੀ ਜੌਲ ਦੀ ਰਿਹਾਈ ਇਸ ਹਫਤੇ ਹੋ ਜਾਵੇ
1: ਜੀ।
0: ਕਿਉਂ ਕਿਉਂਕਿ ਕਾਨੂੰਨੀ ਅੜਚਨ ਕੋਈ ਨੀ ਹੈਗੀ, ਮੈਨੂੰ ਨੀ ਲੱਗਦਾ ਕਿ ਉਸ ਜ਼ਮਾਨਤ ਨੂੰ ਅੱਗੇ ਜਾ ਕੇ ਭਾਜਪਾ ਨੇ, ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਾ, ਇਹ ਨੀ ਹੈਗਾ ਕਿ ਅਗਲੀ ਅਦਾਲਤ ਦੇ ਵਿੱਚ ਉਤਲੀ ਅਦਾਲਤ ਦੇ ਵਿੱਚ ਜਾ ਕੇ ਕੋਈ ਉਹ ਪੱਚਰ ਉਡਾਏਗੀ। ਤਾਂ ਮੈਨੂੰ ਲੱਗਦਾ ਕਿ ਕੰਮ ਜਿਹੜਾ ਹੈ ਨਾ ਜ਼ਮਾਨਤ ਵਾਲਾ ਹੋ ਜਾਏਗਾ, ਬੇਲ ਬੌਂਡ ਜਿਹੜਾ ਭਰਿਆ ਜਾਏਗਾ। ਪਰ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਆਏ ਵੀ ਕਿ ਜੱਗੀ ਜੌਹਲ ਵਾਪਸ ਨਹੀਂ ਆ ਸਕਦਾ
1: ਜੀ, ਵਾਪਸ ਨਹੀਂ ਆ ਸਕਦਾ
0: ਜੱਗੀ ਜੌਹਲ ਤੇ। ਹਾਂਜੀ, ਜੱਗੀ ਜੌਹਲ ਤੇ ਇਹ ਕੰਡੀਸ਼ਨ ਅਪਲਾਈ ਹੋਏਗੀ ਕਿ ਜੱਗੀ ਜੌਹਲ ਬਿਨਾਂ ਪਰਮਿਸ਼ਨ ਤੋਂ ਵਾਪਸ ਨਹੀਂ ਜਾ ਸਕਦਾ, ਮਤਲਬ ਕਿ ਉਸਨੂੰ ਪਾਸਪੋਰਟ ਵਗੈਰਾ ਜਿਹੜਾ ਉਹ ਸਰੈਂਡਰ ਹੀ ਰੱਖਣਾ ਪਵੇਗਾ। ਤਾਂ ਫਿਰ ਵੀ ਬਾਵਜੂਦ ਇਸ ਤੇ ਜੀ ਕਿ ਜੱਗੀ ਜੌਹਲ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਪਰ ਹੁਣ ਇਹ ਵੀ ਇੱਕ ਵੇਖਣ ਵਾਲੀ ਗੱਲ ਆ। ਰਾਹਤ ਤੋਂ ਇਲਾਵਾ ਇਹ ਵੀ ਇੱਕ ਵੇਖਣ ਵਾਲੀ ਗੱਲ ਆ ਕਿ ਉਹ ਬੰਦਾ ਅੱਗੇ ਟ੍ਰਾਇਲ ਦਾ ਇੰਨਾ ਸਮਾਂ ਜਿਹੜਾ ਉਹ ਜੇਲ੍ਹ ਚ ਗੁਜ਼ਾਰ ਚੁੱਕਾ ਵਾ। ਤੇ ਜੇ ਆਪਾਂ ਵੇਖੀਏ, ਇੱਥੇ ਇਤਿਹਾਸ ਹੈ ਕਿ ਜਦੋਂ ਬੰਦੇ ਜ਼ਮਾਨਤ ਹਾਸਲ ਕਰ ਲੈਂਦੇ ਆ ਲੰਬਾ ਸਮਾਂ ਫਿਰ ਟ੍ਰਾਇਲ ਚੱਲਦਾ ਰਹਿੰਦਾ। ਫਰਜ਼ ਕਰੋ 9 ਸਾਲ ਉਹ ਜੇਲ੍ਹ ਚ ਰਿਹਾ ਬੰਦਾ, 5-7 ਸਾਲ ਹੋਰ ਟ੍ਰਾਇਲ ਉਹਦੇ ਚੱਲਦੇ ਰਹਿੰਦੇ ਆ, 15-16 ਸਾਲ ਬਾਅਦ ਜੇ ਉਹ ਕੋਰਟ ਬਰੀ ਵੀ ਕਰ ਦਿੰਦੀ ਹੈ ਤਾਂ ਕਾਹਦਾ ਬਰੀ ਹੋਇਆ। ਤਾਂ ਮੈਂ ਤਾਂ ਸਮਝਦਾ, ਮੇਰਾ ਇਹ ਮੰਨਣਾ ਹੈ ਕਿ ਭਾਈ ਜਿਹੜੀ ਮੈਨੂੰ ਲੱਗਦੀ ਆ ਕਹਾਣੀ ਕਿ ਭਾਈ ਜੱਗੀ ਜੌਹਲ ਦਾ ਟ੍ਰਾਇਲ ਹੀ ਛੇਤੀ ਨੀ ਪੜਨਾ ਚਾਹੀਦਾ, ਹੈ ਕੁਛ ਨੀ ਇਹਦੇ ਚ।
1: ਮੈਂ ਇਹਦੇ
0: ਤੇ ਪੋਸਟ ਵੀ ਪਾਈ ਆ, ਇਹਦੇ ਤੇ ਨਾ ਸਿਰਫ ਉਹਦੇ ਤੇ ਦੋਸ਼ ਆ ਕਿ ਉਹਨੇ 3,000 ਤੇ 5,000 ਪਾਉਂਡ ਮਤਲਬ ਕਿ ਫੰਡ ਦਿੱਤਾ, ਫੰਡਿੰਗ ਕੀਤੀ ਆ। ਪਰ ਗੱਲ ਇਹ ਆ ਕਿ ਉਹ ਫੰਡਿੰਗ ਜਿਹੜੀ ਆ ਉਹ ਕਿਤੇ ਵੀ ਸਾਬਤ ਨਹੀਂ ਹੁੰਦੀ। ਮੈਂ ਇਹਦੇ ਤੇ ਆਪਦੀ ਪੋਸਟ ਦੇ ਵਿੱਚ ਜਿਹੜਾ IOC DSP ਉਹਦਾ ਬਿਆਨ ਵੀ ਪਾਇਆ ਹੋਇਆ, ਉਹਦੀ ਗਵਾਹੀ ਵੀ ਪਾਈ ਹੋਈ। ਮਤਲਬ ਇਹ ਆ ਕਿ ਜੱਗੀ ਜੌਹਲ ਤੇ ਕੋਈ ਖਾਸ ਵੱਡਾ ਮੁਕੱਦਮਾ ਬਣਦਾ ਨਹੀਂ ਹੈ ਜੇ ਆਪਾਂ ਦੇਖੀਏ, ਪਰ ਇਹ ਆ ਕਿ ਜੇ ਜਲਦੀ ਜਲਦੀ ਟ੍ਰਾਇਲ ਨਿਬੜ ਜਾਵੇ, ਜੇ ਮੰਨ ਲਓ ਉਹਨੇ ਕੋਈ ਗੁਨਾਹ ਵੀ ਕੀਤਾ ਤਾਂ ਉਹ ਇੰਨੀ ਸਜ਼ਾ ਕੱਟ ਚੁੱਕਾ ਹੈ,
1: ਆਲਰੇਡੀ ਕੱਟ ਚੁੱਕਾ ਹੈ,
0: ਕੋਰਟ ਨੇ ਕੱਟੀ ਕਟਾਈ ਚ ਛੱਡ ਦੇਣਾ
1: ਜੀ। ਬਿਲਕੁਲ ਜੀ, ਬਹੁਤ ਨਹੀਂ, ਬਿਲਕੁਲ ਜੀ, ਬਹੁਤ ਧੱਕਾ, ਹਾਂ ਧੱਕਾ ਹੋਇਆ ਨੌਜਵਾਨਾਂ ਬਹੁਤ ਜ਼ਿਆਦਾ। ਤੇ ਚਲੋ ਕਮ ਸੇ ਕਮ ਸ਼ੁਕਰ ਇਸ ਗੱਲ ਹੈ ਪਰਮਾਤਮਾ ਦਾ ਕਿ ਆਪਣੇ ਪਰਿਵਾਰ ਚ ਤਾਂ ਹੁਣ ਬਹਿ ਜੂਗਾ ਨਾ, ਜਾ ਕੇ ਨਹੀਂ ਆਊਗਾ ਇੰਗਲੈਂਡ, ਹਾਲੇ ਠਹਿਰ ਕੇ ਆਜੂ, ਕੋਈ ਗੱਲ ਨੀ। ਅੱਛਾ, ਲਾਲਜੀਤ ਭੁੱਲਰ ਦੇ ਪਿਤਾ ਨੂੰ ਝਟਕਾ ਲੱਗਿਆ ਜੀ, ਕੀ ਹੈ ਉਹਦੀ ਖ਼ਬਰ?
0: ਲਾਲਜੀਤ ਭੁੱਲਰ ਤੇ ਉਹਦਾ ਜਿਹੜਾ PA ਆ ਲਾਲਜੀਤ ਦਾ ਦਿਲਬਾਗ, ਇਹਨਾਂ ਦੋਨਾਂ ਨੂੰ ਹਾਈਕੋਰਟ ਨੇ ਜ਼ਮਾਨਤ ਨਹੀਂ ਦਿੱਤੀ।
1: ਅੱਛਾ ਜੀ,
0: ਮਾਮਲਾ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਅਧਿਕਾਰੀ ਸੁਸਾਈਡ ਕਰ ਗਿਆ ਸੀ ਰੰਧਾਵਾ, ਗਗਨਦੀਪ ਰੰਧਾਵਾ। ਉਹ ਤੋਂ ਬਾਅਦ ਜਿਹੜਾ ਇਹ ਹੈਗਾ ਵਾ ਲਾਲਜੀਤ ਭੁੱਲਰ, ਇਹ ਤੇ ਸਲਾਖਾਂ ਦੇ ਪਿੱਛੇ ਆ, ਇਹ ਦੋਵੇਂ ਫਰਾਰ ਸਨ, ਦੋਵੇਂ ਜਿਹੜੇ ਅਫਰਾਧ ਇੱਕ

0: ਦਲਬਾਗ ਪੀਏ
1: ਜੀ
0: ਤੇ ਇੱਕ ਸੁਖਦੇਵ ਭੁੱਲਰ, ਇਹ ਦੋਨੇ ਫਰਾਰ ਸੀ। ਇਹਨਾਂ ਨੇ ਜ਼ਮਾਨਤ ਦੀ ਚਾਰਾਜੋਈ ਕੀਤੀ ਆ, ਜ਼ਮਾਨਤ ਦੀ ਚਾਰਾਜੋਈ ਕੀਤੀ, ਹਾਈ ਕੋਰਟ ਦੇ ਵਿੱਚ ਜ਼ਮਾਨਤ ਲਾਈ। ਹਾਈ ਕੋਰਟ ਨੇ ਇਹਨਾਂ ਦੋਨਾਂ ਦੀ ਬਾਹਰ ਵਾਲੀ ਜਿਹੜੀ ਜ਼ਮਾਨਤ ਆ ਉਹ ਰੱਦ ਕਰ ਦਿੱਤੀ ਆ। ਹੁਣ ਦੇਖੋ ਸੁਪਰੀਮ ਕੋਰਟ ਚ ਜਾਣਗੇ। ਵੈਸੇ ਤੇ ਜੇ ਤੁਸੀਂ ਵੇਖੋਗੇ ਤੇ ਗੱਲਾਂ ਦੋ ਨੇ। ਇੱਕ ਤਾਂ ਗੁਲਜ਼ਾਰ ਮਾਮਲੇ ਚ ਤੁਸੀਂ ਦੇਖਿਆ ਹੋਣਾ, ਹਾਈ ਕੋਰਟ ਨੇ ਇਸ ਹਫ਼ਤੇ ਕਿਹਾ ਸੀ ਕਿ ਮੰਤਰੀ ਦਾ ਅਸੀਂ ਮੰਤਰੀ ਨੂੰ ਮੁਲਜ਼ਮ ਕਿੱਦਾਂ ਬਣਾ ਲਈਏ। ਮਤਲਬ ਜਿਹੜਾ ਹਰਪਾਲ ਸਿੰਘ ਚੀਮਾ ਨੂੰ ਮੁਲਜ਼ਮ ਬਣਾਉਣ ਦਾ ਮੁੱਦਾ ਉੱਠਿਆ ਤਾਂ ਉੱਥੇ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ, ਪੰਜਾਬ ਹਰਿਆਣਾ ਹਾਈ ਕੋਰਟ ਨੇ, ਕਿ ਅਸੀਂ ਮੰਤਰੀ ਨੂੰ ਮੁਲਜ਼ਮ ਕਿਵੇਂ ਬਣਾਈਏ। ਤਾਂ ਮਤਲਬ ਸਾਫ਼ ਹੈ ਕਿ ਪਰਿਸਥਿਤੀਆਂ ਅਲੱਗ ਅਲੱਗ ਨੇ। ਉਧਰ ਵੀ ਮੰਤਰੀ ਸੀ, ਇੱਧਰ ਵੀ ਮੰਤਰੀ ਆ, ਪਰ ਇੱਕ ਪਾਸੇ ਕੋਰਟ ਕਹਿ ਰਿਹਾ ਕਿ ਅਸੀਂ ਮੰਤਰੀ ਨੂੰ ਮੁਲਜ਼ਮ ਕਿਸ ਤਰ੍ਹਾਂ ਬਣਾਈਏ, ਤੇ ਦੂਜੇ ਪਾਸੇ ਜਿਹੜਾ ਕਿ ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ। ਉਹਦਾ ਇੱਕ ਵੱਡਾ ਕਾਰਨ ਆ, ਵੱਡਾ ਕਾਰਨ ਇਹ ਆ ਕਿ ਇਹ ਕੇਸ ਦੋਵੇਂ ਵੱਖੋ ਵੱਖਰੇ ਨੇ। ਮਸਲਨ ਜਿਹੜਾ ਰੰਧਾਵਾ ਹੈ, ਰੰਧਾਵੇ ਨੂੰ ਇੱਥੇ ਆਪਦੇ ਦਫ਼ਤਰ ਸੱਦ ਕੇ ਮਤਲਬ ਕਿ ਕੁੱਟਮਾਰ ਕੀਤੀ ਗਈ, ਉਹਦਾ ਇੱਕ ਵੀਡੀਓ ਬਣਾਇਆ ਗਿਆ। ਵੀਡੀਓ ਗਾਂ ਜਿਹੜਾ ਸੀਗਾ ਉਹ ਇੱਕ ਆਫਿਸਰ ਨੂੰ ਭੇਜਿਆ ਗਿਆ ਕਿ ਮੈਂ ਰਿਸ਼ਵਤ ਲੈ ਕੇ ਇਹ ਜਿਹੜੀ ਅਲੋਟਮੈਂਟ ਕੀਤੀ ਆ। ਮਤਲਬ ਕਿ ਉਹ ਇੱਕ ਚੇਨ ਆਫ ਐਵੀਡੈਂਸ ਬਣਦੀ ਆ। ਕਿਉਂ? ਕਿਉਂਕਿ ਜੋ ਪੁਲਿਸ ਨੇ ਜਾ ਕੇ ਮੌਕੇ ਤੇ ਪਾਇਆ, ਉਹ ਜਿੱਥੋਂ ਦੀ ਲੋਕੇਸ਼ਨ ਨਜ਼ਰ ਆ ਰਹੀ ਸੀ ਲਗਭਗ ਵੈਸੀਆਂ ਚੀਜ਼ਾਂ ਉੱਥੇ ਪਾਈਆਂ ਗਈਆਂ, ਉਹ ਵੀਡੀਓ ਵੀ ਰਿਕਵਰ ਹੈ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਉਹ ਇਹਨਾਂ ਦੇ ਉਲਟ ਨੇ ਐਵੀਡੈਂਸ਼ਲੀ। ਹੁਣ ਮਤਲਬ ਕਿ ਕਈ ਬੰਦੇ ਕਹਿੰਦੇ ਆ, ਮੈਂ ਅੱਗੇ ਕਿਹਾ ਕਿ ਨਾ ਲੈ ਕੇ ਮੈਂ ਕਾਨੂੰਨ ਦੀ ਵਿਆਖਿਆ ਪੜ੍ਹੀ ਹੋਈ ਆ। ਮੈਂ ਵੈਸੇ ਬਹੁਤ ਸਾਰੀਆਂ ਧਾਰਾਵਾਂ ਉਦਾਂ ਹੀ ਪੜ੍ਹੀਆਂ ਕਿਉਂਕਿ ਆਪਦੇ ਤੇ ਲਿਖੀਆਂ ਹੀ ਆ ਜ਼ਿਆਦਾਤਰ। ਤੇ ਗੱਲ ਇਹ ਆ, ਇਹ ਜਿਹੜਾ ਮਾਮਲਾ ਹੁੰਦਾ ਨਾ ਸੁਸਾਈਡ ਦਾ, ਉਹ ਵੱਖ ਵੱਖ ਪਰਿਸਥਿਤੀਆਂ ਤੇ ਨਿਰਭਰ ਕਰਦਾ ਹੈ। ਨਾ ਲੈਣ ਨੂੰ ਤਾਂ ਹੁਣ ਮੰਨ ਲਓ, ਨਾ ਲੈਣ ਨੂੰ ਤਾਂ ਮੈਂ ਕਿਸੇ ਤੋਂ ਪੈਸੇ ਲੈਣੇ, ਮੈਂ ਅਗਲੇ ਦੇ ਘਰੇ ਜਾਵਾਂ ਪੈਸੇ ਲੈਣ ਕਿ ਭਾਈ ਮੈਨੂੰ ਪੈਸੇ ਦੇ, ਤੇ ਅਗਲਾ ਖੁਦ ਨੂੰ ਅੱਗ ਲਾ ਲਵੇ। ਮੇਰਾ ਕਸੂਰ ਉਹਦੇ ਚ ਕੀ? ਮੈਂ ਤਾਂ ਪੈਸੇ ਦਿੱਤੇ ਆ, ਮੈਂ ਤਾਂ ਵਾਪਸ ਮੰਗਣ ਦਾ ਹੱਕ ਰੱਖਦਾ।
1: ਬਿਲਕੁਲ,
0: ਇਹਨੂੰ ਕੋਈ ਗਾਲੀ ਗਲੋਚ ਨਹੀਂ ਕੀਤਾ, ਮੈਂ ਪੈਸੇ ਮੰਗਣ ਗਿਆ, ਬੰਦਾ ਮੇਰੇ ਸਿਰ ਚੜ ਕੇ ਮਰ ਗਿਆ। ਤਾਂ ਇਹ ਪਰਿਸਥਿਤੀਆਂ ਹੁੰਦੀਆਂ। ਸੋ ਇਸ ਕਰਕੇ ਪਰਿਸਥਿਤੀਆਂ ਦੇ ਮੱਦੇ ਨਜ਼ਰ ਸੁਖਦੇਵ ਸਿੰਘ ਭੁੱਲਰ ਅਤੇ ਦਲਬਾਗ ਪੀਏ ਨੂੰ ਕੋਰਟ ਨੇ ਜ਼ਮਾਨਤਾਂ ਨਹੀਂ ਦਿੱਤੀਆਂ।
1: ਜੀ ਬਿਲਕੁਲ, ਅੱਤ ਵੀ ਬਹੁਤ ਚੱਕੀ ਹੋਈ ਸੀ ਜੀ। ਮੁੰਡਾ ਮੰਤਰੀ ਮੁੰਡਾ ਸੀ ਤੇ ਪਿਓ ਜ਼ਮੀਨਾਂ ਦੇ ਕਬਜ਼ੇ ਲੈਂਦਾ ਸੀ, ਸਿਕਿਉਰਿਟੀ ਲੈ ਲੈ ਕੇ ਨਾਲ। ਸਟੋਰੀਆਂ ਇੱਥੇ ਆ ਗਈਆਂ ਸੀ ਸਾਰੀਆਂ। ਤੇ ਖੈਰ, ਆਪਣੇ ਅੰਮ੍ਰਿਤਸਰ ਥਾਣੇਦਾਰ ਦੀ ਇੱਕ ਹੱਤਿਆ ਹੋ ਗਈ ਸੀ ਜੀ।
0: ਹਾਂਜੀ, ਹੱਤਿਆ ਹੋ ਗਈ ਆ, ਤੇ ਉਸ ਹੱਤਿਆ ਨੂੰ ਅੰਜਾਮ ਦੇਣ ਵਾਲੇ ਦੋ ਮੁੰਡਿਆਂ ਚੋਂ ਇੱਕ ਪੁਲਿਸ ਨੇ ਮਾਰ ਵੀ ਦਿੱਤਾ ਹੈ। ਦੇਖੋ, ਪੰਜਾਬ ਦੇ ਵਿੱਚ ਇੱਕ ਨਾ ਸਿੱਧੀ ਕਲੀਅਰ ਕੱਟ ਪਾਲਿਸੀ ਚੱਲ ਰਹੀ ਆ, ਬੁਲਟ ਫਾਰ ਬੁਲਟ। ਜੇ ਪੰਜਾਬ ਪੁਲਿਸ ਤੇ ਕੋਈ ਗੋਲੀ ਚੱਲੂਗੀ, ਉਸ ਗੋਲੀ ਦਾ ਜਵਾਬ ਗੋਲੀ ਨਾਲ ਹੀ ਦਿੱਤਾ ਜਾਊਗਾ। ਅਜਿਹਾ ਸਾਡੇ ਕੋਲ ਆਫ ਦੀ ਰਿਕਾਰਡ ਕਈ ਅਫਸਰ ਕਹਿੰਦੇ ਆ, ਵੱਡੇ ਅਫਸਰ। ਇਹ ਨੀ ਮੈਂ ਮਤਲਬ ਕਿ ਮੈਂ ਕਿਸੇ ਮੁਨਸ਼ੀ ਨਾਲ ਬਹਿ ਕੇ ਤੁਹਾਡੇ ਸਾਹਮਣੇ ਗੱਲ ਕਰ ਰਿਹਾ, ਬਹੁਤ ਵੱਡੇ ਵੱਡੇ ਹਾਈ ਰੈਂਕ ਵਾਲੇ ਜਿਹੜੇ ਬੰਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਭਾਈ ਜੇ ਸਾਡੀ ਪੁਲਿਸ ਤੇ ਗੋਲੀ ਚੱਲੂਗੀ ਤਾਂ ਬਰਾਬਰ ਹੀ ਬੰਦਾ ਥੱਲੇ ਸੁੱਟਾਂਗੇ। ਇਹ ਪੁਲਿਸ ਨੇ ਸਾਫ਼ ਕਰ ਦਿੱਤਾ, ਕਿਉਂਕਿ ਪੁਲਿਸ ਤੇ ਹਮਲੇ ਬਹੁਤ ਹੋਏ, ਬਹੁਤ ਹੋ ਰਹੇ ਆ। ਜਿਵੇਂ ਤੁਸੀਂ ਦੇਖਿਆ ਹੋਣਾ, ਪੋਸਟ ਦੇ ਵਿੱਚ ਦੋ ਮਾਰ ਦਿੱਤੇ, ਫਿਰ ਜੋਗਾ ਸਿੰਘ ASI ਨੂੰ ਮਾਰ ਦਿੱਤਾ, ਫਿਰ ਜਸਵੰਤ ਸਿੰਘ ASI ਨੂੰ ਸ਼ੂਟ ਕੀਤਾ ਗਿਆ, ਫਿਰ ਆ ਹੁਣ ਹਰਜੀਤ ਸਿੰਘ ASI ਨੂੰ ਸ਼ੂਟ ਕੀਤਾ ਗਿਆ। ਤਾਂ ਪੁਲਿਸ ਨੇ ਸਾਫ਼ ਧਾਰ ਲਈ ਆ ਕਿ ਜੇਕਰ ਸਾਡੇ ਮੁਲਾਜ਼ਮ ਨੂੰ ਮਾਰੋਗੇ ਤਾਂ ਮੁਲਜ਼ਮ ਵੀ ਨਹੀਂ ਬਚੇਗਾ, ਅਸੀਂ ਉਹਨੂੰ ਮਾਰਾਂਗੇ। ਇਹ ਸਾਫ਼ ਹੈ ਜੀ, ਇਹ ਗੱਲ ਮੈਂ ਅੰਦਰ ਦੀ ਤੁਹਾਨੂੰ ਕਲੀਅਰ ਕੱਟ ਮੈਂ ਲਿਖੀ ਵੀ ਹੈ ਕਿ ਇਹ ਗੱਲ ਇਹਨਾਂ ਨੇ ਸਿੱਧਮ ਸਿੱਧੀ ਸਾਡੇ ਤੱਕ ਕੰਨਾਂ ਤੱਕ ਪਾਈ ਹੋਈ ਆ ਤੇ ਅਸੀਂ ਨੀ ਬਖਸ਼ਣਾ। ਰਹੀ ਗੱਲ ਬਈ, ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਸੀ, ਦਰਅਸਲ ਇਹ ਦੀਪਕ ਹੈ ਜਿਹੜਾ ਮਰਿਆ, ਇਹਨੂੰ ਮਾਰਿਆ ਐਨਕਾਊਂਟਰ ਚ। ਇਹ ਮੂਲੇ ਚੱਕ ਦਾ ਸੀਗਾ, ਇਹਦਾ ਪਰਿਵਾਰ ਕਹਿੰਦਾ ਕਿ ਕੁਛ ਦਿਨ ਪਹਿਲਾਂ ਇਹ ਜ਼ਮਾਨਤ ਤੇ ਆਇਆ ਸੀਗਾ, ਇਹ ਮਤਲਬ ਕਿ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਅੰਦਰ ਸੀਗਾ। ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਜਦੋਂ ਅੰਦਰ ਗਿਆ ਤੇ ਉੱਥੇ ਹੀ ਇਹਦੇ ਲਿੰਕ ਬਣ ਗਏ, ਤੇ ਉਹ ਤੋਂ ਬਾਅਦ ਹੀ ਕ੍ਰੋਸ ਬਾਰਡਰ ਲਿੰਕ ਜਿਹੜੇ ਸਥਾਪਿਤ ਹੁੰਦੇ ਗਏ, ਤੇ ਉਹ ਤੋਂ ਬਾਅਦ ਇਨਫਲੂਐਂਸ ਇਹਦੇ ਤੇ ਪਿਆ, ਐਸਾ ਇਨਫਲੂਐਂਸ ਪਿਆ ਕਿ ਇਹ ਬੰਦਾ ਇੱਧਰ ਨੂੰ ਤਿਆਰ ਹੋ ਗਿਆ ਤੇ 5000 ਰੁਪਇਆ ਇਹਨਾਂ ਦੇ ਖਾਤਿਆਂ ਚ ਵੀ ਆਇਆ। ਰੌਲਾ ਪਤਾ ਕੀ ਆ, ਇਹ ਜਿਹੜੀ ਸਟ੍ਰੈਟਜੀ ਆ ਬਾਹਰਲੀਆਂ ਬੈਠੀਆਂ ਤਾਕਤਾਂ ਦੀ,

0: ਇਹਦੇ ਵਿੱਚ ਪੰਜਾਬੀ ਵੀ ਕੋਈ ਸ਼ਾਮਿਲ ਹੋ ਸਕਦੇ ਜਿਹੜੇ ਇੱਥੋਂ ਇੱਧਰ ਉੱਧਰ ਮੁਲਕਾਂ 'ਚ ਰਹਿੰਦੇ ਆ।
1: ਜੀ ਜੀ
0: ਉਹਦੇ 'ਚ ਕੀ ਆ ਕਿ ਦਰ ਅਸਲ ਇਹ ਕੀ ਕਰਦੇ ਆ, ਇਹ ਜਿਹੜੇ ਸਾਡੇ ਇੱਥੇ ਬਾਰਡਰ ਤੋਂ ਪਾਰਲੇ ਦੁਸ਼ਮਣ ਆ, ਉਹ ਪੁਲਿਸ ਨੂੰ ਨਿਸ਼ਾਨਾ ਬਣਾਉਂਦੇ ਆ ਕਿ ਮਾਰ ਕੇ ਵੀਡੀਓ ਦਿਓ ਤੇ ਤੁਹਾਨੂੰ ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਇਹ ਜਿਹੜੇ ਨਸ਼ੇੜੀ ਆ, ਇਹ ਨਸ਼ੇੜੀ ਜਿਹੜੇ ਆ ਇਹ ਤੇ ਬਿਲਕੁਲ ਤੁਹਾਨੂੰ ਪਤਾ ਹੀ ਆ, ਮਰੇ ਹੁੰਦੇ ਉਦਾਂ ਹੀ। ਇਹ ਚੱਕ ਕੇ ਫਿਰ ਵੈਪਨ ਤੇ ਤੁਰ ਪੈਂਦੇ ਆ। ਇਹ ਉਦਣ ਹਰਜੀਤ ਸਿੰਘ ਸਾਹਮਣੇ ਨਾ ਆਉਂਦਾ, ਫਰਜ਼ ਕਰੋ ਜਿਹੜਾ ਉੱਥੇ ਦਾਣਾ ਮੰਡੀ ਚ ਮਾਰਿਆ ਇਹਨਾਂ ਨੇ, ਜੇ ਸਾਹਮਣੇ ਨਾ ਆਉਂਦਾ ਜਿਹੜਾ ਵੀ ਆ ਜਾਂਦਾ ਉਹਨੂੰ ਮਾਰ ਦੇਣਾ ਸੀ ਇਹਨੂੰ। ਕਿਉਂ? ਕਿਉਂਕਿ ਮਾਰਨਾ ਹੀ ਪੁਲਿਸ ਵਾਲਾ, ਟਾਰਗੇਟ ਆ ਕਿ ਡੀਮੋਰਲਾਈਜ਼ਡ ਕਰੋ ਪੁਲਿਸ ਨੂੰ, ਪੰਜਾਬ ਪੁਲਿਸ ਨੂੰ ਸ਼ਸ਼ੋ ਪਾਂਝੇ ਚ ਪਾ ਦਿਓ, ਪੁਲਿਸ ਨੂੰ ਭੈ ਜ਼ਦਾ ਕਰ ਦਿਓ, ਖੌਫ ਜ਼ਦਾ ਕਰ ਦਿਓ। ਸੋ ਇਹ ਜਿਹੜਾ ਮਾਮਲਾ ਹੈ ਨਾ, ਉਹ ਥੋੜਾ ਜਿਹਾ ਗੁੰਝਲਦਾਰ ਆ। ਤਾਂ ਇਹ ਆਪਾਂ ਅੱਗੇ ਕਹਿ ਤਾਂ ਦਿੰਦੇ ਹਾਂ ਕਿ ਬਈ ਇੱਥੇ ਏਦਾਂ ਉਦਾਂ ਇਹ ਇਨਕਾਊਂਟਰ ਆਪ ਕਰ ਲੈਂਦੇ ਆ, ਫਲਾਂ ਕਰ ਲੈਂਦੇ ਆ, ਧਮਕਾ ਕਰ ਲੈਂਦੇ, ਉਹ ਸੱਚਾਈ ਹੈਗੀ ਆ ਗੱਲਾਂ ਚ। ਪਰੰਤੂ ਆ ਤੁਸੀਂ ਦੇਖੋ, ਹੁਣ ਪੁਲਿਸ ਵਾਲੇ ਥੋੜੀ ਆਪ ਮਾਰ ਲੈਂਦੇ ਆਪਦੇ ਪੁਲਿਸ ਵਾਲੇ, ਇਹ ਮਾਰ ਰਹੇ ਨੇ ਇਹ ਪੁਲਿਸ ਵਾਲੇ ਦੀ। ਤਾਂ ਪੁਲਿਸ ਵਾਲੇ ਕੌਣ ਆ? ਪੁਲਿਸ ਵਾਲੇ ਵੀ ਜੀ ਸਾਡੇ ਭੈਣ ਭਰਾ, ਸਾਨੂੰ ਤਾਂ ਇੱਥੇ ਜਦੋਂ ਅਸੀਂ ਰਾਤ ਨੂੰ ਸੁੱਤੇ ਹੁੰਦੇ ਆ ਤੇ ਇਹ ਜਾਗਦੇ ਹੁੰਦੇ ਆ, ਸੜਕਾਂ ਤੇ ਤੁਰੇ ਫਿਰਦੇ ਆ। ਸੋ ਪੁਲਿਸ ਵਾਲਾ ਵੀ ਮਰੇਗਾ, ਉਹ ਪੰਜਾਬੀ ਹੈ।
1: ਅੱਛਾ, ਪੰਜਾਬ ਦੇ ਵਿੱਚ ਆਂਡਾ ਕਲਚਰ ਚੱਲ ਪਿਆ।
0: ਹਾਂਜੀ ਰਵਨੀਤ, ਬਿੱਟੂ ਤੁਹਾਨੂੰ ਪਤਾ ਹੀ ਆ, ਬਿੱਟੂ ਕਿੱਥੇ ਹਟਦਾ ਹੈ, ਬਿੱਟੂ ਫੜੀ ਫਿਰਦਾ ਲਿਫਾਫਾ ਆਂਡੇ, ਉਹਦੇ ਵਿੱਚ ਟਮਾਟਰ ਆ, ਉਹਦੇ ਵਿੱਚ ਕਹਿੰਦਾ ਬਣਾਈਏ ਭੁਰਜੀ, ਫਿਰ ਬਣਾ ਦਈਏ ਨਾਲ ਉੱਥੇ ਪਊ ਆ ਪਊਆ ਆਦੀਆ ਵੀ ਲੈ ਆਉਂਦਾ, ਆਦੀਆ ਵੀ ਉਹਨੇ ਖਾਸਾ ਖੁਸਾ ਦਾ ਫੜਿਆ, ਕੋਈ ਮਹਿੰਗਾ ਨੀ ਬੰਦਾ ਉਸੇ ਉਹ ਫੜਿਆ। ਤੇਰਾ ਪੁਰਾਣਾ ਯਾਰ ਆ, ਕੋਈ ਸਿੰਗਲ ਮਾਲਟ ਲਿਆ, ਕੋਈ ਬਲੈਂਡਡ ਸਕੋਚ ਲਿਆ, ਕੀ ਲਿਆ ਰਿਹਾ ਉਹ ਖਾਸਾ ਕੁਛ ਗੱਲਾਂ ਥੋੜੀਆਂ ਨੇ। ਰਵਨੀਤ ਬਿੱਟੂ ਵੀ ਨਾ ਕਈ ਵਾਰ ਸਿਰਾ ਹੀ ਲਾਉਂਦਾ,
1: ਖਬਰਾਂ ਚ ਰਹਿਣਾ ਚ ਮੈਨੂੰ ਲੱਗਦਾ, ਖਬਰਾਂ ਚ ਰਹਿਣਾ ਚਾਹੁੰਦਾ, ਹੋਰ ਕੁਛ ਨੀ।
0: ਗੱਲ ਆ, ਇਹ ਵੀ ਗੱਲ ਤੁਹਾਡੀ ਸਹੀ ਆ, ਖਬਰਾਂ ਦੇ ਵਿੱਚ ਉਹਨੂੰ ਲਿਆਂਦਾ ਕਿੰਨੇ ਆ, ਖਬਰਾਂ ਦੇ ਵਿੱਚ ਸਰ ਉਹਨੂੰ ਲਿਆਂਦਾ ਕਿੰਨੇ ਆ, ਵੱਡੀ ਗੱਲ ਤੇ ਆ। ਖਬਰਾਂ ਦੇ ਵਿੱਚ ਲਿਆਉਣ ਵਾਲੇ ਵੀ ਤੇ ਹੀ ਨੇ। ਰਵਨੀਤ ਬਿੱਟੂ ਜਦੋਂ ਕਾਫਲੇ ਨਾਲ ਜਾ ਰਿਹਾ ਸੀਗਾ ਤਾਂ ਉੱਥੇ ਬਟਾਲੇ ਦੇ ਲਾਗੇ ਆਂਡੇ ਕਿੰਨੇ ਮਾਰੇ, ਤੁਹਾਡੇ ਸਾਹਮਣੇ ਹੈ ਨਾ ਸਭ ਕੁਛ, ਆਂਡੇ ਮਾਰਨ ਵਾਲੇ ਵੀ ਅਸੀਂ। ਹੁਣ ਉਹਨੂੰ ਇਹੋ ਜਿਹੇ ਕੰਮ ਤੇ ਚਾਹੀਦੇ ਆ ਰਵਨੀਤ ਬਿੱਟੂ ਨੂੰ। ਰਵਨੀਤ ਬਿੱਟੂ ਜਿਹੜਾ ਹੈ ਨਾ ਜੀ, ਰਵਨੀਤ ਬਿੱਟੂ ਨੀ ਆ ਜਾਂਦਾ ਜਦੋਂ ਉਹਦੇ ਤੇ ਏਦਾਂ ਦੀ ਕੋਈ ਗੱਲ ਬਣ ਗਈ। ਰਵਨੀਤ ਬਿੱਟੂ ਤਾਂ ਕੈਸ਼ ਕਰਦਾ ਇਹਨਾਂ ਚੀਜ਼ਾਂ ਨੂੰ, ਤੋ ਮਤਲਬ ਸਾਫ਼ ਹੈ ਕਿ ਰਵਨੀਤ ਬਿੱਟੂ ਨੇ ਇਸ ਮਾਮਲੇ ਨੂੰ ਚੁੱਪ ਲਿਆ, ਉਹਨੇ ਕਿਹਾ ਕਿ ਆ ਜਾਓ ਭਾਈ ਹੁਣ ਆ ਜਾਓ ਕਰਦੇ ਆ ਗੱਲ ਤੁਹਾਡੇ ਨਾਲ। ਤਾਂ ਅਸਲ ਦੇ ਵਿੱਚ ਰਵਨੀਤ ਬਿੱਟੂ ਨੇ ਇਸ ਮਾਮਲੇ ਨੂੰ ਕੈਸ਼ ਕੀਤਾ ਜਦੋਂ ਬਟਾਲੇ ਦੇ ਵਿੱਚ ਇਹ ਸਭ ਕੁਛ ਵਾਪਰਦਾ ਹੈ। ਤੋ ਖੈਰ ਗੱਲ ਇਹ ਆ ਕਿ ਰਵਨੀਤ ਬਿੱਟੂ ਤੋਂ ਇਹ ਸ਼ੁਰੂ ਹੋਇਆ ਆਂਡਾ ਕਲਚਰ, ਫਿਰ ਰਵਨੀਤ ਬਿੱਟੂ ਆ ਗਿਆ ਆਦੀਆ ਉਦੀਆ ਲੈ ਕੇ, ਦਾਰੂ ਸੀ ਬਾਹਲੀ ਵਧੀਆ ਠੇਕੇ ਤੋਂ ਲੈ ਲਿਆ ਆਦੀਆ, ਤਾਂ ਉਹਨੇ ਚੱਕ ਕੇ ਤੇ ਮਤਲਬ ਕਿ ਆਪਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਫਿਰ ਆਪਦਾ ਕਾਰਵਿਹਾਰ ਸ਼ੁਰੂ ਕਰਤਾ। ਪਰ ਮੇਰੀ ਇੱਕ ਨਾ ਬਹੁਤ ਸੀਨੀਅਰ ਲੀਡਰ ਦੇ ਨਾਲ ਵੀ ਗੱਲ ਹੋ ਰਹੀ ਸੀਗੀ, ਬਹੁਤ ਮਤਲਬ ਕਿ ਸੀਨੀਅਰ ਲੀਡਰ ਸੀਗਾ ਪੁਰਾਣੇ ਸਮੇਂ ਦੇ ਵਿੱਚ, ਹੁਣ ਤਾਂ ਚਲੋ ਇੰਨੇ ਐਕਟਿਵ ਨਹੀਂ ਹੈਗਾ, ਉਹਦਾ ਦਾ ਨਾਂ ਤਾਂ ਕੀ ਲੈਣਾ। ਉਹਨੇ ਇਹ ਗੱਲ ਕਹੀ ਕਿ ਯਾਰ ਮਿੰਟੂ ਇਹ ਜੋ ਕਰ ਰਹੇ ਨੇ, ਜੋ ਇਸ ਤਰ੍ਹਾਂ ਦੀ ਰਾਜਨੀਤੀ ਹੈ, ਜੋ ਇਹ ਸਾਰਾ ਕੁਛ ਚੱਲ ਰਿਹਾ ਨਾ, ਇਹ ਪੰਜਾਬ ਦਾ ਰਾਜਨੀਤਿਕ ਕਲਚਰ ਨਹੀਂ ਹੈ। ਬਾਹਰਲੇ ਸੂਬਿਆਂ ਚ ਠੀਕ ਆ ਇਹ ਚੀਜ਼ਾਂ ਚੱਲਦੀਆਂ ਹੋ ਸਕਦੀਆਂ ਨੇ, ਬਟ ਸਾਡੇ ਇੱਥੇ ਨਹੀਂ ਚੱਲਦੀਆਂ। ਤੋਂ ਕਹਿਣ ਦਾ ਮਤਲਬ ਇਹ ਆ ਕਿ ਜੇ ਆਪਾਂ ਵੇਖੀਏ ਕਿ ਇਹ ਸਾਰਾ ਕੁਛ ਜਿਹੜਾ ਆਪਾਂ ਦੇਖ ਰਹੇ ਹਾਂ, ਮੈਨੂੰ ਨੀ ਲੱਗਦਾ ਠੀਕ ਆ। ਔਰ ਜਿੱਥੇ ਵੀ ਭਾਜਪਾ ਨੂੰ ਏਡਾ ਵੱਡਾ ਵਿਰੋਧ ਮਿਲਦਾ, ਕੜਾ ਵਿਰੋਧ ਮਿਲਦਾ ਹੈ, ਹੁਣ ਭਾਜਪਾ ਕੱਢ ਰਹੀ ਆ ਨਸ਼ਾ ਵਿਰੋਧੀ ਯਾਤਰਾਵਾਂ, ਨਸ਼ਾ ਵਿਰੋਧੀ ਯਾਤਰਾਵਾਂ ਕੱਢਣਾ ਉਹਨਾਂ ਦਾ ਹੱਕ ਆ, ਪ੍ਰੋਟੈਸਟ ਕਰਨੇ ਇਹਨਾਂ ਦਾ ਹੱਕ ਆ, ਪਰ ਦੋਨਾਂ ਦੀ ਮਰਿਆਦਾ ਹੈ ਨਾ, ਦੋਨਾਂ ਦੇ ਆਪਣੇ ਹੱਕ ਹਕੂਕ ਆ। ਹੁਣ ਇਹ ਕੀ ਆ ਕਿ ਇਹਨਾਂ ਦੀ ਇੱਕ ਮੀਟਿੰਗ ਹੁੰਦੀ ਆ ਅਰਵਿੰਦ ਕੇਜਰੀਵਾਲ ਦੇ ਘਰੇ, ਅਰਵਿੰਦ ਕੇਜਰੀਵਾਲ ਦੇ ਘਰੇ ਮੀਟਿੰਗ ਹੁੰਦੀ ਆ, ਉਸ ਤੋਂ ਬਾਅਦ ਇਹ ਫੈਸਲਾ ਲੈਂਦੇ ਆ ਕਿ ਬਈ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਇਹ ਯਾਤਰਾਵਾਂ ਨਿਕਲ ਰਹੀਆਂ ਨੇ ਕਿ ਉਹਨਾਂ ਦਾ ਵਿਰੋਧ ਕਰਨਾ, ਉਸੇ ਵਿਰੋਧ ਦੇ ਵਿੱਚੋਂ ਹੀ ਅੱਗੇ ਜਾ ਕੇ ਆ ਸਾਰਾ ਕੁਛ ਨਿਕਲ ਰਿਹਾ ਵਾ। ਮੇਰੇ ਖਿਆਲ ਦੇ ਨਾਲ ਗਲਤ ਹੈ, ਮੈਂ ਵੀ ਇਸ ਆਂਡਾ ਕਲਚਰ ਨੂੰ ਕੋਈ ਠੀਕ ਨਹੀਂ ਮੰਨਦਾ, ਕਿਉਂਕਿ ਕੱਲ ਨੂੰ ਕਿਸੇ ਦੇ ਵੀ ਸਿਰ ਦੇ ਵਿੱਚ ਭੁਰਜੀ ਬਣ ਸਕਦੀ ਹੈ, ਅਗਲਾ ਆਂਡਾ ਮਾਰ ਕੇ ਤੇ ਕਹੇਗਾ ਕਿ ਲੈ ਚੱਕ ਖਾ ਭੁਰਜੀ, ਇਹ ਚੀਜ਼ ਠੀਕ ਨਹੀਂ
1: ਜੀ। ਅੱਛਾ, ਪੰਜਾਬ ਦੇ ਪੈਟਰੋਲ ਪੰਪਾਂ ਤੇ ਕੈਸ਼ ਲੈਣੋਂ ਹਟ ਗਈ ਸੀ ਜੀ,
0: ਦੇਖੋ ਕੈਸ਼

0: ਦੀ ਪ੍ਰੋਬਲਮ ਥੋੜੀ ਆਵੇਗੀ ਕਿਉਂਕਿ ਯੂਪੀਆਈ ਇਹਨਾਂ ਨੇ ਇੱਕ ਚੇਂਜ ਕਰ ਦਿੱਤਾ ਹੈ, ਯੂਪੀਆਈ ਦੇ ਵਿੱਚ ਅਮੈਂਡਮੈਂਟ ਲੈ ਆਂਦੀ ਆ। ਇਹਨਾਂ ਨੇ ਕਿਹਾ ਕਿ ਪਰਸਨ ਟੂ ਪਰਸਨ ਤਾਂ ਕੰਮ ਚੱਲਦਾ ਰਹੂ, ਪਰ ਪਰਸਨ ਟੂ ਮਰਚੈਂਟ ਜਿਹੜਾ 2000 ਤੋਂ ਵੱਧ ਵਾਲਾ, ਉਹਦੇ ਤੇ ਕੁਛ ਰੁਪਈਏ ਇਹਨਾਂ ਨੇ ਲਾ ਦਿੱਤੇ, ਕੁਛ ਪਰਸੈਂਟੇਜ ਲਾ ਦਿੱਤੇ ਕਿ ਉਹ ਤੁਹਾਨੂੰ ਇੱਕ ਟੈਕਸ ਅਦਾ ਕਰਨਾ ਪਵੇਗਾ। ਤਾਂ ਉਸ ਤੋਂ ਬਾਅਦ ਕੀ ਆ ਕਿ ਜਿਹੜੇ ਪੈਟਰੋਲੀਅਮ ਡੀਲਰ ਹੁੰਦੇ ਆ, ਯਾਨੀ ਜਿਹੜੇ ਪੈਟਰੋਲੀਅਮ ਪੰਪ ਵਾਲੇ ਹੁੰਦੇ ਆ, ਤਾਂ ਇਹਨਾਂ ਨੇ ਕੀ ਕਰਿਆ ਵਾ ਕਿ ਇਹ 2000 ਰੁਪਏ ਤੋਂ ਵੱਧ ਵਾਲੀ ਜਿਹੜੀ ਆਨਲਾਈਨ ਪੇਮੈਂਟ ਆ, ਇਹ ਕਰਾਉਣ ਤੋਂ ਹੁਣ ਗੁਰੇਜ਼ ਕਰਨ ਜਾ ਰਹੇ ਆ, ਕਿਉਂਕਿ ਉਹ ਕਹਿੰਦੇ ਆ ਕਿ ਸਾਡਾ ਤੇ ਮਾਰਜਨ ਪਹਿਲਾਂ ਹੀ ਬਹੁਤ ਲੰਮੇ ਸਮੇਂ ਤੋਂ ਸਰਕਾਰ ਵੱਲ ਪੈਂਡਿੰਗ ਆ, ਇਹ ਵਧਾ ਨਹੀਂ ਰਹੇ। ਉਲਟਾ ਹੁਣ ਅਸੀਂ 2000 ਤੋਂ ਵੱਧ ਪੇਮੈਂਟ ਦਾ ਆਪਦਾ ਖਰਚਾ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਇਹ ਬੜੀ ਇੱਕ ਦਿੱਕਤ ਆ ਜਾਏਗੀ ਨਾ। ਮੰਨ ਲਓ ਮੈਂ ਆਪਣੇ ਕਾਰ ਦੇ ਵਿੱਚ ਫਿਊਲ ਉੱਥੋਂ ਕਿਤੋਂ ਵੀ ਫਿਲ ਕਰਵਾਉਣਾ ਭਰਵਾਉਣਾ, ਤਾਂ ਮੈਂ ਤਾਂ ਮੀਟਰ ਵੇਖ ਕੇ ਪੈਸੇ ਦੇਣੇ ਆ ਨਾ, ਚਾਰਜਸ ਦੇਣੇ। ਪਰ ਜੇ ਤੁਸੀਂ ਆਨਲਾਈਨ ਪੇਮੈਂਟ ਦਾ ਤੁਸੀਂ ਕੋਈ ਚਾਰਜਸ ਲਾਓਗੇ ਤਾਂ ਉਹਦਾ ਹੱਲ ਕੀ ਹੋਊਗਾ? ਇਹ ਬੜੀ ਵੱਡੀ ਇੱਕ ਸਮੱਸਿਆ ਆ ਗਈ। ਤੋ ਇਸ ਕਰਕੇ ਪੈਟਰੋਲੀਅਮ ਡੀਲਰ ਜਿਹੜੇ ਕਹਿ ਰਹੇ ਨੇ ਕਿ ਭਾਈ ਅਸੀਂ ਇਸ ਪਛੜੇ ਚ ਪੈਣਾ ਹੀ ਨਹੀਂ, ਤਾਂ ਅਸੀਂ ਵਾਪਸ ਕੈਸ਼ ਤੇ ਆਵਾਂਗੇ। ਤੋ ਇਹ ਇੱਕ ਬੜੀ ਵੱਡੀ ਬਿਪਤਾ ਬਣਨ ਜਾ ਰਹੀ ਹੈ। ਨਰਿੰਦਰ ਮੋਦੀ ਦੇ ਉਦਾਂ ਹੀ ਦਿਨ ਮਾੜੇ ਆਏ ਆ। ਯੂਪੀਆਈ ਦਾ ਜਿਹੜਾ ਇਹਨਾਂ ਨੇ ਫੈਸਲਾ ਲਿਆ ਹੈ ਉਹਦੇ ਵਿੱਚ ਕਾਫੀ ਲੋਕ ਉਲਟ ਹੋ ਗਏ ਨੇ ਜੀ, ਇਹਨਾਂ ਦੇ ਕਾਫੀ ਲੋਕ ਉਲਟ ਹੋ ਗਏ ਆ ਕਿ ਇਹਨਾਂ ਨੇ ਇਹ ਪਹਿਲਾਂ ਯੂਪੀਆਈ ਲਿਆਂਦੀ, ਕੈਸ਼ਲੈਸ ਇੱਕ ਤਰ੍ਹਾਂ ਦਾ ਜਿਹੜਾ ਕੰਮ ਕਾਰ ਚਲਾਇਆ ਤੇ ਆਨਲਾਈਨ ਲੋਕਾਂ ਨੂੰ ਸੁਵਿਧਾ ਦਿੱਤੀ, ਅੱਛੀ ਗੱਲ ਸੀ। ਬਟ ਮਤਲਬ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਲੱਗਿਆ ਕਿ ਲੋਕ ਇੱਧਰ ਆਦੀ ਹੋ ਗਏ ਆ, ਟ੍ਰਾਂਜੈਕਸ਼ਨਾਂ ਬਈ ਬਹੁਤ ਜ਼ਿਆਦਾ ਹੁੰਦੀਆਂ ਨੇ ਆਨਲਾਈਨ, ਤਾਂ ਤਦ ਇਹਨਾਂ ਨੇ ਇਹਦੇ ਵਿੱਚੋਂ ਮੁਨਾਫਾ ਕੱਢਣ ਦੀ ਜਿਹੜੀ ਰਣਨੀਤੀ ਵਰਤੀ ਆ ਉਹਦੇ ਨਾਲ ਸਾਡਾ ਨੁਕਸਾਨ ਆ। ਸੋ ਇਸ ਕਰਕੇ ਇਹ ਪੈਂਤੜਾ ਵੀ ਨਰਿੰਦਰ ਮੋਦੀ ਦੇ ਉਲਟ ਚੱਲ ਰਿਹਾ ਜੀ।
1: ਅੱਛਾ ਜੀ, ਇੱਕ ਮਿੰਟ ਦੇ ਵਿੱਚ ਦੱਸਿਓ, ਕਸਾਓ ਪ੍ਰੋਜੈਕਟ ਜਿਹੜਾ ਸੀਗਾ ਉਹਦੇ ਵਿਰੁੱਧ ਪੰਜਾਬ ਸਰਕਾਰ ਅਦਾਲਤ ਚੱਲੀ ਆ?
0: ਦੇਖੋ ਕਿਸਾਓ ਪ੍ਰੋਜੈਕਟ ਜਿਹੜਾ ਹੈ ਨਾ, ਉਹਦੇ ਚ 6 ਸਟੇਟਾਂ, ਯੂਪੀ ਆ, ਉੱਤਰਾਖੰਡ ਹੈ, ਰਾਜਸਥਾਨ ਹੈ, ਹਰਿਆਣਾ, ਦਿੱਲੀ ਹੈ, ਹਿਮਾਚਲ ਹੈ, ਇਹਨਾਂ ਨੇ ਇੱਕ ਸਮਝੌਤਾ ਕਰ ਲਿਆ। ਜਿਹੜਾ ਕਿਸਾਓ ਹੈ ਇਹ ਟੌਂਸ ਨਦੀ ਦੇ ਕਿਨਾਰੇ ਤੇ ਬੰਨਾ ਵਾ, ਜਿੱਥੇ ਹਿਮਾਚਲ ਤੇ ਉੱਤਰਾਖੰਡ ਆਮੋ ਸਾਹਮਣੇ ਹੁੰਦੇ ਆ, ਤਾਂ ਇਹਨਾਂ ਨੇ ਆਪਸ ਚ ਐਗਰੀਮੈਂਟ ਕਰ ਲਿਆ। ਹੁਣ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਇਹਨੂੰ ਚੈਲੰਜ ਕੀਤਾ ਜਾਵੇ ਕੋਰਟ ਦੇ ਵਿੱਚ, ਪਰ ਅਜੇ ਤੱਕ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਦਾ ਬਿਆਨ ਨਹੀਂ ਆਇਆ ਇਸ ਮੁਤਾਲਕ। ਉਹ ਤਿਆਰੀ ਹੈ ਕਿ ਅਸੀਂ ਜਾ ਕੇ ਰਿੱਟ ਪਾਈਏ, ਅਸਲ ਦੇ ਵਿੱਚ ਪੰਜਾਬ ਦਾ ਹੱਕ ਬਣਦਾ। ਇਹ ਸਭ ਤੋਂ ਪਹਿਲਾਂ ਮੈਂ ਹੀ ਮਾਮਲਾ ਪੰਜਾਬੀਆਂ ਦੇ ਦ੍ਰਿਸ਼ਟੀਗੋਚਰ ਰੱਖਿਆ ਸੀਗਾ ਕਿ ਇਹ ਕਿਉਂਕਿ ਗੰਗਾ ਬੇਸਨ ਦਾ ਮਾਮਲਾ ਹੈ, ਜਮੁਨਾ ਬੇਸਨ ਦਾ ਮਾਮਲਾ ਹੈ, ਕਿਉਂਕਿ ਇਹ ਜਿਹੜੇ ਸਾਡੇ ਬੇਸਨ ਆ ਅਸੀਂ ਉਹਦੇ ਹਿੱਸੇਦਾਰ ਹਾਂ ਪੰਜਾਬ, ਜਦਕਿ ਜਿਹੜੇ ਨੋਨ ਰਾਈਪੇਰੀਅਨ ਸਟੇਟ ਆ ਉਹ ਜੇ ਤੁਸੀਂ ਸ਼ਾਮਿਲ ਕਰ ਰਹੇ ਹੋ ਤਾਂ ਫਿਰ ਜਿਹੜੇ ਬੇਸਨ ਦੇ ਹਿੱਸੇਦਾਰ ਆ, ਜਮੁਨਾ ਬੇਸਨ ਦੇ ਹਿੱਸੇਦਾਰ ਆ, ਉਹਨਾਂ ਨੂੰ ਤੁਸੀਂ ਬਾਹਰ ਕਿਉਂ ਛੱਡ ਰਹੇ ਹੋ?
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਮਿੰਟ ਵੀਰ, ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ ਜੀ। ਸਾਂਝੀ ਮਿੰਟ ਗੁਰੂ ਸਰੀਆ ਤੇ ਸਾਡੇ ਸਪੋਂਸਰ ਇਸ ਆਵਰ ਦੇ ਸਿਟੀ ਕਾਰਪਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਨਮੇ ਘਰਾਂ ਚ ਹਾਰਡਵੁੱਡ ਕਾਰਪਟ ਸਰਮਿਕ ਐਲੀਮੀਨੇਟ ਫਲੋਰਿੰਗ ਦਾ ਕੰਮ ਕਰਾਉਣਾ ਤਾਂ ਕਾਫ਼ੀ ਵੱਡਾ ਵੇਅਰ ਹਾਊਸ ਹੈ, ਜਾ ਕੇ ਤੁਸੀਂ ਆਪਣਾ ਪਸੰਦ ਦਾ ਪ੍ਰੋਡਕਟ ਚੂਜ਼ ਕਰ ਸਕਦੇ ਹੋ, ਨਾ ਹੋਵੇ ਤਾਂ ਆਰਡਰ ਕਰ ਦਿੰਦੇ ਆ। ਨੰਬਰ 4032991114, ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਦੇਖਭਾਲ ਕਰਨਾ ਜਾਂ ਕਾਰਪੋਰੇਸ਼ਨ ਦਾ, ਆਰਆਰਐਸਪੀ, ਆਰਈਐਸਪੀ, ਲਾਈਫ ਇੰਸ਼ੋਰੈਂਸ, ਇੱਕੋ ਛੱਤ ਥੱਲੇ, ਤੇ ਨੰਬਰ ਉਹਨਾਂ ਦਾ 403-568-2667 ਹੈ, 403-568-2667। ਫਿਕਸ ਆਟੋ ਕਲੇਜ਼ ਦੇ ਮਾਈਕ ਰਣਦੇਵ ਤੇ ਰਘਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ, ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਆ, ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਆ ਤੁਹਾਨੂੰ ਤੇ ਸਾਰੇ ਇੰਸ਼ੋਰੈਂਸ ਨਾਲ ਆਪੇ ਡੀਲ ਕਰਦੇ ਆ। ਨੰਬਰ 4032-7788-99 ਹੈ, 403-273-8889। ਤੇ ਨਾਰਥ ਈਸਟ ਆਟੋਮੋਟਿਵ ਸਰਵਿਸਿਜ਼, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਜੋਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਵਿੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ ਫੋਨ ਨੰਬਰ 403-250-7830 ਹਰਦੀਪ ਦਿਓਲ ਦਾ, 403-250-7038 ਤੇ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ, ਇੰਸ਼ੋਰੈਂਸ ਘਰ ਦੀ, ਕਾਰ ਦੀ, ਆਫਿਸ ਜਾਂ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ ਫੋਨ ਨੰਬਰ 403-350-6358 ਹਸੀਬ ਰਹਿਮਾਨ ਦਾ, ਉਹਨੂੰ ਤੁਸੀਂ ਫੋਨ ਕਰ ਸਕਦੇ ਹੋ, ਬੈਸਟ ਰੇਟ ਲੈ ਕੇ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ। ਇਹ ਸਾਰੇ ਸਾਡੇ ਸਪੋਂਸਰ, ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ, ਅਗਲੇ ਐਤਵਾਰ ਫਿਰ ਮਿਲਾਂਗੇ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ।

0: ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ। ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
1: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
2: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
3: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
2: ਵਿਜ਼ਿਟ sabrang.ca।
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ।

0: ਉਹ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
1: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਸੋਮਵਾਰ ਸਤੰਬਰ ਮਹੀਨੇ ਦੀ 21 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਹੈ 5 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਹੈ ਅਤੇ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ ਇਸ ਵਕਤ 25 ਡਿਗਰੀ ਸੈਲਸੀਅਸ ਹੈ ਸਾਫ ਮੌਸਮ ਹੈ ਅਤੇ ਜੋ ਗਰਮ ਮੌਸਮ ਅਸੀਂ ਥੋੜ੍ਹਾ ਜਿਹਾ ਆਨੰਦ ਮਾਣ ਰਹੇ ਹਾਂ ਇਹ ਅਜੇ ਲੱਗਦਾ ਕਿ 2-3 ਦਿਨ ਅਜੇ ਹੋਰ ਜਾਰੀ ਰਹੇਗਾ ਅਤੇ ਇਸੇ ਤਰ੍ਹਾਂ ਧੁੱਪ ਵਾਲਾ ਜ਼ਿਆਦਾ ਮੌਸਮ ਅਤੇ ਕਿਤੇ ਕਿਤੇ ਬਦਲਵਾਈ ਹੋ ਸਕਦੀ ਹੈ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਵੀਕਐਂਡ

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ ਸੰਪਰਕ ਸਾਡੇ ਨਾਲ ਕਰ ਲਓ। ਤੁਸੀਂ ਟਰੱਕ ਓਨਰ ਓਪਰੇਟਰ ਹੋ ਜਾਂ ਟਰੱਕਾਂ ਦੀ ਕੰਪਨੀ ਹੈ ਤਾਂ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈ ਦੇਣਗੇ। ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09-83 'ਤੇ ਕਾਲ ਕਰੋ। ਵਾਈ ਵਾਈ ਸੀ ਹੋਮ ਕੇਅਰ। ਓ ਐਸ ਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐਸ ਐਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4496। ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਮਰਸੀਡੀਜ਼ ਬੈਂਜ਼ ਅਤੇ ਇੱਕ ਵੱਡਾ ਸ਼ੋਅਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ। ਫੋਨ ਹੈ 403-903-6657 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਤੁਸੀਂ ਡਿਲੀਵਰੀ ਕਰਵਾਉਣੀ ਹੋਵੇ ਜਾਂ ਬੈਠ ਕੇ ਖਾਣਾ ਹੋਵੇ ਤਾਂ 40 ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ। ਖ਼ਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਹੈ, ਪਰ ਅਗਰ ਤੁਸੀਂ ਗੈਸ ਸਟੇਸ਼ਨਾਂ ਵੱਲ ਨੂੰ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਉੱਚੀਆਂ ਖਾਸ ਤੌਰ 'ਤੇ ਡੀਜ਼ਲ ਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਵੇਲੇ WTI ਹੈਵੀ ਆਇਲ, ਕਰੂਡ ਆਇਲ ਜੋ ਹੈ ਜੀ $95 ਜਾਂ $96 ਦੇ ਆਸ ਪਾਸ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜੋ ਹੈ $100 ਦੇ ਆਸ ਪਾਸ ਟਰੇਡ ਹੋ ਰਿਹਾ ਅਤੇ ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1.40 ਕੈਨੇਡਾ ਦੇ। ਸੋ ਅਮਰੀਕਨ ਜਿਹੜਾ ਹੈ ਉਹ ਮਜ਼ਬੂਤ ਹੈ ਕੈਨੇਡੀਅਨ ਡਾਲਰ ਦੇ ਮੁਕਾਬਲੇ, ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ ਜੀ 71 ਸੈਂਟ ਅਮਰੀਕਾ ਦੇ, ਇੱਕ ਕੈਨੇਡੀਅਨ ਦੇ 71 ਸੈਂਟ ਅਮਰੀਕਨ, ਇੱਕ ਅਮਰੀਕਨ ਦੇ ₹95.80 ਇੰਡੀਆ ਦੇ ₹95.80, ਇੱਕ ਜੋ ਕੈਨੇਡੀਅਨ ਹੈ ਇਹਦੇ ਕੀਮਤ ਜਿਹੜੀ ਹੈ ਇੰਨੀ ਸਟਰੋਂਗ ਨਹੀਂ ਜਿਵੇਂ ਪਹਿਲਾਂ ਦੱਸਿਆ, ₹68.29 68 ਰੁਪਏ 29 ਪੈਸੇ ਹੈ ਜੀ ਕੀਮਤ। US ਪ੍ਰੈਜੀਡੈਂਟ ਡੋਨਲਡ ਟਰੰਪ ਹੋਰਾਂ ਨੇ ਅੱਜ ਕੈਨੇਡਾ ਵਾਲਿਆਂ ਨੂੰ ਝਟਕਾ ਦੇਣ ਲਈ ਟਰੂਥ ਸੋਸ਼ਲ ਜੋ ਹੈ, ਟਰੂਥ ਡਿਟੇਲਸ ਜਿਹੜੀ ਇਹਨਾਂ ਦੀ ਪੋਸਟ ਹੈ ਜਿਸ ਵਿੱਚ ਸੱਚੋ ਸੱਚ ਹੀ ਫਰਮਾਇਆ ਜਾਂਦਾ, ਖੈਰ ਇਹ ਤਾਂ ਵੱਖਰੀ ਗੱਲ ਹੈ, ਪਰ ਅਮਰੀਕਾ ਵਾਲੇ ਬੇਲਾਰੂਸ ਦੇ ਨਾਲ ਪੋਟਾਸ਼ ਖਰੀਦਣ ਲਈ ਮੈਸਿਵ ਡੀਲ, ਜਿਵੇਂ ਕਿ ਮੈਸਿਵ ਲਫ਼ਜ਼ ਉਹ ਬਹੁਤ ਵਰਤਦੇ ਨੇ, ਹੁਣ ਮੈਸਿਵ ਕਿੰਨੀ ਕੁ ਵੱਡੀ ਹੈ, ਅਤੇ ਬੇਲਾਰੂਸ ਮੁਲਕ ਜਿਸ ਦੇ ਨਾਲ ਵਪਾਰਕ ਬੈਨ ਜਿਹੜਾ ਲਾਇਆ ਹੋਇਆ ਅਮਰੀਕਾ ਨੇ ਅਤੇ ਕੈਨੇਡਾ ਵਾਲਿਆਂ ਨੇ ਵੀ, ਅਮਰੀਕਾ ਦੇ ਪਿੱਛੇ ਲੱਗ ਕੇ ਬੇਲਾਰੂਸ ਨਾਲ ਵਪਾਰਕ ਸੰਬੰਧ ਨਹੀਂ ਰੱਖੇ ਹੋਏ, ਕਿਉਂਕਿ ਯੂਕਰੇਨ ਦੇ ਮਾਮਲੇ ਦੇ ਵਿੱਚ ਉਹ ਰਸ਼ੀਆ ਦੇ ਸਪੋਰਟਰ ਮੰਨੇ ਗਏ। ਕੈਨੇਡਾ ਅਤੇ ਅਮਰੀਕਾ ਵਾਲਿਆਂ ਨੇ ਇਕੱਠੇ ਹੀ ਉਹਨਾਂ 'ਤੇ ਬੈਨ ਲਾਏ ਸੀ, ਲੇਕਿਨ ਆਪਣਾ ਸੂਤ ਆਉਂਦਾ ਦੇਖ ਕੇ ਕੈਨੇਡਾ ਵਾਲਿਆਂ ਨੇ, ਅਮਰੀਕਾ ਵਾਲਿਆਂ ਨੇ ਜਿਹੜਾ ਹੈ ਜੀ ਉਹ 'ਤੇ ਬੈਨ ਹਟਾ ਦਿੱਤਾ ਸੀ ਪਿੱਛੇ ਕੁਛ ਮਹੀਨੇ ਪਹਿਲਾਂ ਪੋਟਾਸ਼ ਖਰੀਦਣ ਲਈ। ਹੁਣ ਪੋਟਾਸ਼ ਇਹੋ ਜਿਹਾ ਮਿਨਰਲ ਹੈ, ਇਹੋ ਜਿਹੀ ਚੀਜ਼ ਹੈ ਜੋ ਬਹੁਤ ਜ਼ਿਆਦਾ ਵਰਤੀ ਜਾਂਦੀ ਦੁਨੀਆ ਦੇ ਵਿੱਚ, ਇੰਡੀਆ ਵਿੱਚ ਵੀ

ਸਾਰੀ ਪ੍ਰੋਡਿਊਸ ਕਰਦੇ ਨੇ ਅਤੇ ਕੈਨੇਡਾ ਵਾਲੇ ਐਕਸਪੋਰਟ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਅੱਗੇ ਨੇ ਅਤੇ 2024 ਦੇ ਵਿੱਚ 23 million ਮੀਟ੍ਰਿਕ ਟਨ ਜਿਹੜੀ ਪੋਟਾਸ਼ ਹੈ ਜੀ ਇਹਨਾਂ ਨੇ ਐਕਸਪੋਰਟ ਕੀਤੀ ਜੋ ਕਿ ਗਲੋਬਲ ਐਕਸਪੋਰਟਸ ਦਾ 40% ਤੱਕ ਮੰਨੀ ਗਈ ਇਹ 2024 ਦੇ ਅੰਕੜੇ ਨੇ ਡੈਸਟੀਨੇਸ਼ਨ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਕਿ ਅਮਰੀਕਾ ਵਿੱਚ ਖੇਤੀ ਬਹੁਤ ਹੁੰਦੀ ਹੈ ਅਤੇ ਸਭ ਤੋਂ ਵੱਧ ਵਪਾਰ ਵੀ ਕੈਨੇਡੀਅਨਾਂ ਦਾ ਅਮਰੀਕਾ ਨਾਲ ਹੈ ਅਤੇ ਇਹਦੇ ਵਿੱਚੋਂ ਜਿੰਨੀ ਕੈਨੇਡਾ ਜਿਹੜੀ ਵਾਲੇ ਪੋਟਾਸ਼ ਕੈਨੇਡਾ ਵਾਲੇ ਵੇਚਦੇ ਨੇ ਇਹਦਾ 85% ਅਮਰੀਕਾ ਨੂੰ ਹੀ ਜਾਂਦਾ ਬੇਲਾਰੂਸ ਵਾਲੇ ਤੀਸਰੇ ਨੰਬਰ 'ਤੇ ਨੇ ਅਤੇ ਰਸ਼ੀਆ ਅਤੇ ਕੈਨੇਡਾ ਤੋਂ ਬਾਅਦ ਉਹਨਾਂ ਦਾ ਨੰਬਰ ਹੈ ਇਹ ਡੋਨਲਡ ਟਰੰਪ ਨੇ ਜੋ ਐਲਾਨ ਕੀਤਾ ਇਸ ਤੋਂ ਬਾਅਦ ਬੇਲਾਰੂਸ ਦੇ ਮੀਡੀਆ ਨੇ ਵੀ ਰਿਪੋਰਟ ਦਿੱਤੀ ਅਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਵੀ ਕਿਹਾ ਕਿ ਵੈਸਟਰਨ ਮਾਰਕੀਟ ਦੇ ਵਿੱਚ ਜੇ ਸਾਡੀ ਡਿਜ਼ਾਇਰ ਹੈ ਜਿਹੜੀ ਕਰਨ ਦੀ ਤਾਂ ਅਸੀਂ ਇਹ ਜ਼ਰੂਰ ਚਾਹਵਾਂਗੇ ਰਾਇਟਰ ਦੀਆਂ ਕੁਛ ਰਿਪੋਰਟਾਂ ਦੇ ਮੁਤਾਬਕ ਬੇਲਾਰੂਸ ਤੋਂ ਪੋਟਾਸ਼ ਜਿਹੜੀ ਹੈ ਉਹ US ਯੂਰਪੀਅਨ ਯੂਨੀਅਨ ਦੀਆਂ ਸੈਂਕਸ਼ਨ ਦੇ ਹੇਠਾਂ ਹੈ ਪਾਪ ਯੂਰਪੀਅਨ ਯੂਨੀਅਨ ਵਾਲੇ ਨਹੀਂ ਚਾਹੁੰਦੇ ਕਿ ਬੇਲਾਰੂਸ ਤੋਂ ਕੋਈ ਚੀਜ਼ ਖਰੀਦੀ ਜਾਵੇ ਇੱਕ ਲੈਂਡਲੌਕਡ ਕੰਟਰੀ ਜਿਹੜਾ ਹੈ ਇਹਦੇ ਵਿੱਚ ਲਿਥੁਆਨੀਆ ਦੇ ਜ਼ਰੀਏ ਜਿਹੜਾ ਹੈ ਇਸ ਨੂੰ ਪੋਟਾਸ਼ ਬਾਹਰ ਭੇਜਣ 'ਤੇ ਇਸ 'ਤੇ ਪਾਬੰਦੀ ਲੱਗੀ ਹੋਈ ਹੈ ਇੱਧਰ ਕੈਨੇਡਾ ਵਾਲੇ ਇਹ ਹੁਣ ਤੱਕ ਸਮਝਦੇ ਰਹੇ ਨੇ ਕਿ ਅਮਰੀਕਾ ਦੇ ਨਾਲ ਜਿਹੜੀ ਵਪਾਰਕ ਗੱਲਬਾਤ ਸਾਡੀ ਚੱਲ ਰਹੀ ਆ ਉਸ ਵਿੱਚ ਪੋਟਾਸ਼ ਨੂੰ ਲੈਵਰੇਜ ਦੇ ਤੌਰ 'ਤੇ ਇੱਕ ਹਥਿਆਰ ਦੇ ਤੌਰ 'ਤੇ ਅਸੀਂ ਵਰਤਾਂਗੇ ਤੇਲ ਅਤੇ ਗੈਸ ਦੀ ਵੀ ਚਰਚਾ ਹੋਈ ਆ ਹੋਰਨਾਂ ਚੀਜ਼ਾਂ ਦੀ ਕ੍ਰਿਟੀਕਲ ਮਿਨਰਲਸ ਦੀ ਵੀ ਹੋਈ ਹੈ ਅਤੇ ਪੋਟਾਸ਼ ਬਹੁਤ ਵੱਡਾ ਕ੍ਰਿਟੀਕਲ ਮਿਨਰਲ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਕਿਤੋਂ ਲੈਣਾ ਅਤੇ ਡੋਨਲਡ ਟਰੰਪ ਇਹ ਕਹਿੰਦੇ ਨੇ ਕਿ ਅਸੀਂ ਹੁਣ ਬੇਲਾਰੂਸ ਕੋਲੋਂ ਲਵਾਂਗੇ ਅਤੇ ਅਸੀਂ ਜੋ ਕੈਨੇਡਾ ਵਾਲਿਆਂ ਕੋਲੋਂ ਜਿਹੜੇ ਭਾਅ ਲੈਂਦੇ ਹਾਂ ਉਸ ਤੋਂ ਬਹੁਤ ਘੱਟ ਰੇਟ 'ਤੇ ਲਵਾਂਗੇ ਅਤੇ ਅੱਗੇ ਉਹ ਕਹਿੰਦੇ ਨੇ ਕਿ ਸਾਡੇ ਫਾਰਮਰ ਅਤੇ ਰੈਂਚਰ ਜਿਹੜੇ ਨੇ ਇਹ ਉਹਨਾਂ ਲਈ ਬਹੁਤ ਹੀ ਚੰਗੀ ਖਬਰ ਹੈ ਅਤੇ ਇਹ ਚੰਗੀ ਖਬਰ ਕੀ ਅਸਲੀਅਤ ਵਿੱਚ ਬਦਲੇਗੀ ਬੇਲਾਰੂਸ ਤੋਂ ਲਿਆਉਣੀ ਪੋਟਾਸ਼ ਉਹਨਾਂ ਨੂੰ ਕਿਸ ਕੋਸਟ 'ਤੇ ਪਵੇਗੀ ਅਤੇ ਕੀ ਉਹ ਜੋ ਸਮਝੌਤੇ ਉੱਧਰ ਕੀਤੇ ਹੋਏ ਨੇ ਅਤੇ ਬਾਕੀ ਦੇਸ਼ਾਂ ਨੇ ਜੋ ਯੂਰਪੀਅਨ ਯੂਨੀਅਨ ਵਗੈਰਾ ਨੇ ਬੈਨ ਲਾਏ ਹੋਏ ਨੇ ਬੇਲਾਰੂਸ 'ਤੇ ਅਤੇ ਉਹਦਾ ਕੀ ਬਣੇਗਾ ਸੋ ਟਰੁੱਥ ਸੋਸ਼ਲ ਦੇ ਇਸ ਟਰੁੱਥ ਦੇ ਵਿੱਚ ਕਿੰਨਾ ਕੁ ਟਰੁੱਥ ਹੈ ਇਹ ਤੇ ਪਤਾ ਲੱਗੇਗਾ ਲੇਕਿਨ ਪੋਟਾਸ਼ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤਣਾ ਲੱਗਦਾ ਹੈ ਕਿ ਕੈਨੇਡਾ ਵਿੱਚ ਕੁਛ ਲੋਕ ਹੁਣ ਸ਼ਾਇਦ ਇਸ ਨੂੰ ਦੂਸਰੇ ਤਰੀਕੇ ਨਾਲ ਸੋਚਣ ਲੱਗ ਪੈਣ ਡੋਨਲਡ ਟਰੰਪ ਨੇ ਵਾਰ ਵਾਰ ਇਹ ਗੱਲ ਕੀਤੀ ਹੈ ਜੂਨ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੈਨੇਡਾ ਕੋਲੋਂ ਕੁਛ ਨਹੀਂ ਚਾਹੀਦਾ ਜਦਕਿ ਅਮਰੀਕਾ ਦੇ ਜਿਹੜੇ ਅੰਬੈਸਡਰ ਨੇ ਕੈਨੇਡਾ ਦੇ ਵਿੱਚ ਪੀਟ ਹੋਇਐਕਸਟਰਾ ਉਹ ਕਹਿੰਦੇ ਸੀ ਕਿ ਸਾਨੂੰ ਕੈਨੇਡੀਅਨ ਚੀਜ਼ਾਂ ਬਹੁਤ ਜ਼ਿਆਦਾ ਚਾਹੀਦੀਆਂ ਨੇ ਜਿਹਦੇ ਵਿੱਚ ਪੋਟਾਸ਼ ਵੀ ਹੈ ਅਤੇ ਹੋਰ ਬਹੁਤ ਥਾਵਾਂ ਕੋਈ ਇਹੋ ਜਿਹੀਆਂ ਹੈ ਨਹੀਂ ਜਿੱਥੋਂ ਤੁਸੀਂ ਪੋਟਾਸ਼ ਲੈ ਸਕਦੇ ਹੋ ਅਤੇ ਇਹਦੀ ਲੋੜ ਬਹੁਤ ਹੈ ਸਾਨੂੰ ਕੈਨੇਡਾ ਦੇ ਪ੍ਰੀਮੀਅਰ ਜਿਹੜੇ ਨੇ ਇਸ ਮਾਮਲੇ 'ਤੇ ਕੈਨੇਡਾ ਦੇ ਸੂਬਿਆਂ ਦੇ ਮੁੱਖ ਮੰਤਰੀ ਸਾਹਿਬ ਇਹ ਇਸ ਮੁੱਦੇ 'ਤੇ ਵੰਡੇ ਹੋਏ ਨਜ਼ਰ ਆਏ ਬਹੁਤ ਵਾਰੀ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਟਰੰਪ ਦੇ ਜੋ ਟਰੰਪ ਦੀਆਂ ਨੀਤੀਆਂ ਸੀ ਉਹਨਾਂ ਖਿਲਾਫ ਜੋ ਕੈਨੇਡਾ ਦੇ ਵਿੱਚ ਮਿਨਰਲਸ ਨੇ ਇਲੈਕਟ੍ਰੀਸਿਟੀ ਹੈ ਤੇਲ ਹੈ ਇਹਨੂੰ ਵਰਤਣ ਦੀ ਸਲਾਹ ਦਿੱਤੀ ਸੀ ਕਿ ਅਸੀਂ ਇਹਨੂੰ ਭੇਜਣ 'ਤੇ ਲਾਈਏ ਲੇਕਿਨ ਇਸ ਮਾਮਲੇ ਦੇ ਵਿੱਚ ਜਦੋਂ ਤੇਲ ਅਤੇ ਗੈਸ ਦੀ ਗੱਲ ਆਉਂਦੀ ਤਾਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਹਟ ਜਾਂਦੇ ਨੇ ਕਹਿੰਦੇ ਨਹੀਂ ਤੇਲ ਨੂੰ ਵਿੱਚ ਨਾ ਲਿਆਓ ਸਸਕੈਚੂਨ ਦੇ ਪ੍ਰੀਮੀਅਰ ਜਦੋਂ ਪੋਟਾਸ਼ ਦੀ ਗੱਲ ਆਉਂਦੀ ਤਾਂ ਉਹ ਚੁੱਪ ਕਰ ਜਾਂਦੇ ਨੇ ਉਹ ਕਹਿੰਦੇ ਨਹੀਂ ਬਟ ਪੋਟਾਸ਼ ਨੂੰ ਨਹੀਂ ਵਰਤਿਆ ਜਾਵੇਗਾ ਸੋ ਪੋਟਾਸ਼ ਬਹੁਤ ਵੱਡਾ ਕੈਨੇਡਾ ਦਾ ਇੱਕ ਫੀਚਰ ਹੈ ਕੈਨੇਡਾ ਦੇ ਵਿੱਚ 10 ਵੱਡੀਆਂ ਪੋਟਾਸ਼ ਮਾਈਨਸ ਹੈਗੀਆਂ ਨੇ ਅਤੇ ਸਾਰੀਆਂ ਦੀਆਂ ਸਾਰੀਆਂ ਸਸਕੈਚੂਨ ਦੇ ਵਿੱਚ ਨੇ ਇਹ ਪ੍ਰੋਵਿੰਸ USA ਨੂੰ ਸਪਲਾਈ ਕਰਦਾ ਹੈ ਜ਼ਿਆਦਾ ਸਕੋਟਮੋ ਜਿਹੜੇ ਸਕੈਚੂਨ ਦੇ ਪ੍ਰੀਮੀਅਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੇ ਸਪਲਾਈ ਜਿਹੜੀ ਰੋਕਣ ਲਈ ਉਸ 'ਤੇ ਟੈਕਸ ਲਾਉਣੇ ਜਾਂ ਇਸ ਨੂੰ ਹਥਿਆਰ ਦੇ ਤੌਰ 'ਤੇ ਵਰਤਣ ਦੇ ਪੱਖ ਵਿੱਚ ਨਹੀਂ ਹੋਵਾਂਗੇ ਅਤੇ ਉਹ ਇਹ ਕਹਿੰਦੇ ਨੇ ਕਿ ਜੇ ਸਾਡਾ ਵੱਡਾ ਕਸਟਮਰ ਸਭ ਤੋਂ ਵੱਡਾ ਕਸਟਮਰ ਸਾਡਾ ਲੂਜ਼ ਅਸੀਂ ਕਰ ਜਾਂਦੇ ਹਾਂ ਤਾਂ ਸਾਡੇ ਨੌਕਰੀਆਂ ਜਾਣਗੀਆਂ ਕੀਮਤਾਂ ਵਧਣਗੀਆਂ ਅਤੇ ਲੋਕਲ ਇਕੋਨਮੀ 'ਤੇ ਬਹੁਤ ਬੁਰਾ ਅਸਰ ਪਵੇਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜੇ ਨੇ ਜੇ ਇਹ ਕਰਦੇ ਨੇ ਤਾਂ ਜੇ ਜੋ ਕਿ ਬੇਲਾਰੂਸ ਵਗੈਰਾ ਤੋਂ ਖਰੀਦਦੇ ਨੇ ਜਾਂ ਕੈਨੇਡਾ ਦੀ ਪੋਟਾਸ਼ ਅਮਰੀਕਾ ਵਿੱਚ ਨਹੀਂ ਵਿਕਦੀ ਤਾਂ ਇਹਦਾ ਬੁਰਾ ਅਸਰ ਕੈਨੇਡਾ 'ਤੇ ਬਹੁਤ ਹੋਵੇਗਾ ਕੈਨੇਡੀਅਨ ਪੋਟਾਸ਼ ਜਿਹੜੀ ਹੈ ਟਰੰਪ ਦੇ ਟੈਰਿਫ ਤੋਂ ਅਜੇ ਤੱਕ ਉਸਨੂੰ ਰਾਹਤ ਹੈ ਅਤੇ ਜੇ ਬੇਲਾਰੂਸ ਤੋਂ ਜਿਹੜਾ ਉਹਨਾਂ ਨੂੰ ਇਹ ਪੋਟਾਸ਼ ਮਿਲ ਜਾਂਦੀ ਹੈ ਤਾਂ ਫਿਰ ਇਹਨੂੰ ਜਿਹੜਾ ਹੈ ਇਹਨੂੰ ਉਹ ਹਥਿਆਰ ਦੇ ਤੌਰ

ਤੇ ਜੋ ਵਰਤ ਨਹੀਂ ਸਕਣਗੇ ਕੈਨੇਡਾ ਵਾਲੇ। ਸੋ ਯੂ ਐਸ ਏ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਵੱਲੋਂ ਲਗਾਈਆਂ ਬੈਲਾਰੂਸ 'ਤੇ ਪਾਬੰਦੀਆਂ ਦਾ ਕੀ ਬਣੇਗਾ? ਹਿਊਮਨ ਰਾਈਟਸ ਦੇ ਮੁੱਦੇ 'ਤੇ, ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮੁੱਦੇ 'ਤੇ, ਅਤੇ ਰੂਸ ਨੇ ਜਦੋਂ ਯੂਕਰੇਨ 'ਤੇ 2022 ਵਿੱਚ ਹਮਲਾ ਕੀਤਾ ਅਤੇ ਬੈਲਾਰੂਸ ਦੀ ਕਥਿਤ ਤੌਰ 'ਤੇ ਕਹਿੰਦੇ ਨੇ ਕਿ ਜਗ੍ਹਾ ਵਰਤ ਕੇ, ਇਲਾਕਾ ਵਰਤ ਕੇ ਸੀ ਉਹ ਹਮਲਾ ਕੀਤਾ ਗਿਆ। ਸੋ ਦਸੰਬਰ ਮਹੀਨੇ ਦੇ ਵਿੱਚ ਆ ਜਿਹੜਾ ਸਾਲ ਲੰਘ ਕੇ ਗਿਆ 2025, ਇਸ ਦੇ ਵਿੱਚ ਅਮਰੀਕਾ ਵਾਲਿਆਂ ਨੇ ਬੈਲਾਰੂਸ ਤੋਂ ਪੋਟਾਸ਼ ਲੈਣ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਬੈਲਾਰੂਸ ਵੱਲੋਂ 123 ਕੈਦੀ ਜਿਹੜੇ ਸੀ ਉਹ ਅਮਰੀਕਾ ਦੇ ਇਹ ਤਾਂ ਕਹਿ ਲਓ ਬੇਨਤੀ 'ਤੇ ਉਹ ਰਿਹਾਅ ਕੀਤੇ ਸਨ। ਸੋ ਇਹ ਨਵੀਂ ਡਿਵੈਲਪਮੈਂਟ ਜਿਹੜੀ ਆ ਹੋ ਰਹੀ। ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਗੱਲ ਚੱਲੀ ਹੈ ਤਾਂ ਥੋੜ੍ਹੀ ਜਿਹੀ ਹੋਰ ਕਰ ਲੈਂਦੇ ਹਾਂ। CNN, MS Now ਅਤੇ ਪੋਲੀਟਿਕੋ ਇਹ ਬੈਨ ਚੈਨਲ ਸੀ ਅਤੇ ਕੁਛ ਹੋਰ ਚੈਨਲ ਜਿਹੜੇ ਨੇ ਬੈਨ ਕੀਤੇ ਸੀ ਕਿ ਟਰੰਪ ਕਹਿੰਦੇ ਸੀ ਕਿ ਇਹਨਾਂ ਦਾ ਆਹ ਜਿਹੜੇ ਮੀਡੀਆ ਹਾਊਸ ਨੇ ਨਾ ਜੀ, ਇਹਨਾਂ ਦਾ ਵਾਈਟ ਹਾਊਸ ਵਿੱਚ ਕੋਈ ਕੰਮ ਨਹੀਂ ਹੈ, ਇਹਨਾਂ ਨੂੰ ਵੜਨ ਨਾ ਦਿਓ। ਹੁਣ ਇਹ ਤਿੰਨੇ ਇਕੱਠੇ ਹੋ ਕੇ ਵਾਈਟ ਹਾਊਸ ਤੋਂ ਬੈਨ ਕੀਤੇ ਜਾਣ ਦੇ ਵਿਰੁੱਧ ਕੇਸ ਦਾਇਰ ਕਰ ਰਹੇ ਨੇ। ਉਹਨਾਂ ਨੇ ਸੂ ਕਰ ਦਿੱਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਔਰ ਇਸ ਗਰਾਊਂਡ 'ਤੇ ਕਿਉਂਕਿ ਫਰੀ ਸਪੀਚ, ਫਰੀ ਪ੍ਰੈਸ ਨੂੰ ਜਿਹੜਾ ਹੈ ਉਹ ਵਾਇਲੇਟ ਕੀਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ। ਅਤੇ ਯੂ ਐਸ ਕਾਂਸਟੀਟਿਊਸ਼ਨ ਦੀ ਪਹਿਲੀ ਅਮੈਂਡਮੈਂਟ ਦੇ ਵਿੱਚ ਇਹ ਜੋ ਛੋਟਾਂ ਦਿੱਤੀਆਂ ਗਈਆਂ ਨੇ ਮੀਡੀਆ ਨੂੰ ਖੁੱਲ੍ਹਾ ਨੇ, ਤਾਂ ਇਸ ਦੀ ਇਸ ਨੂੰ ਇਹਨਾਂ ਨੂੰ ਸ਼ਰੇਆਮ ਉਲੰਘਣਾ ਦੱਸਿਆ ਗਿਆ। ਇਹ ਨਿਊਜ਼ ਆਊਟਲੈਟ ਟੈਂਪਰੇਰੀ ਰਸਟੇਨਿੰਗ ਆਰਡਰ ਵੀ ਲੈਣ ਦੀ ਟਰਾਈ ਕਰ ਰਹੇ ਨੇ ਟਰੰਪ ਦੇ ਐਕਸ਼ਨ ਦੇ ਖਿਲਾਫ, ਅਤੇ ਫੈਡਰਲ ਕੋਰਟ ਵਾਸ਼ਿੰਗਟਨ ਡੀਸੀ ਦੇ ਵਿੱਚ ਕੇਸ ਦਾਇਰ ਕੀਤਾ ਗਿਆ। ਭਾਵ ਕਿ ਉਹ ਚਾਹੁੰਦੇ ਨੇ ਕਿ ਜਿੰਨੀ ਦੇਰ ਤੱਕ ਸਾਡੀ ਇਹ ਸੁਣਵਾਈ ਪ੍ਰੋਪਰ ਨਹੀਂ ਹੁੰਦੀ ਉਨੀ ਦੇਰ ਤੱਕ ਟਰੰਪ ਦਾ ਹੁਕਮ ਜਿਹੜਾ ਹੈ ਉਸ 'ਤੇ ਰੋਕ ਲਾਈ ਜਾਵੇ, ਫਿਰ ਜੋ ਹੋਏਗਾ ਦੇਖੀ ਜਾਊਗਾ। ਸੋ ਐਮਰਜੈਂਸੀ ਹੀਅਰਿੰਗ ਵੀ ਹੋ ਸਕਦੀ ਹੈ, ਅਤੇ ਇਹ ਵੀ ਮਾਹਿਰ ਕਹਿ ਰਹੇ ਨੇ ਕਿ ਇਸ ਹਫ਼ਤੇ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਜਲਦੀ ਇਸ 'ਤੇ ਕੋਈ ਫੈਸਲਾ ਵੀ ਆ ਸਕਦਾ ਹੈ। ਸੋ ਪਹਿਲਾਂ ਵੀ ਪ੍ਰੈਜੀਡੈਂਟ ਟਰੰਪ ਤੋਂ, ਇਸ ਪ੍ਰੈਜੀਡੈਂਟ ਤੋਂ ਪਹਿਲਾਂ ਵੀ ਕਈ ਜਿਹੜੇ ਨੇ ਜੂਝਦੇ ਰਹੇ ਨੇ ਮੀਡੀਆ ਦੇ ਨਾਲ ਅਮਰੀਕਾ ਦੇ, ਪਰ ਟਰੰਪ ਦੀ ਕੰਪੇਨ ਜਿਹੜੀ ਮੀਡੀਆ ਦੇ ਖਿਲਾਫ ਰਹੀ ਹੈ ਉਹ ਇਸ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਦੇਖੀ ਗਈ। ਉਹ ਇੱਕ ਰਵਾਇਤ ਰਹੀ ਹੈ ਕਿ ਬੇਸਿਕ ਐਕਸੈਸ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਮੇਜਰ ਨਿਊਜ਼ ਔਰਗਨਾਈਜੇਸ਼ਨ ਨੂੰ ਦਿੱਤਾ ਜਾਂਦਾ ਹੈ, ਅਤੇ ਪਰਸਨਲ ਅਟੈਕ ਜਰਨਲਿਸਟ 'ਤੇ ਉਹਨਾਂ ਦੀ ਰਿਪੋਰਟਿੰਗ ਨੂੰ ਲੈ ਕੇ, ਉਹਨਾਂ ਦੇ ਮੀਡੀਆ ਸੰਸਥਾਨਾਂ ਨੂੰ ਲੈ ਕੇ, ਅਦਾਰਿਆਂ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਪਹਿਲਾਂ ਦੇਖੇ ਗਏ। ਅਤੇ ਕਈ ਮੀਡੀਆ ਅਦਾਰਿਆਂ ਦੇ ਖਿਲਾਫ਼ ਟਰੰਪ ਨੇ ਵੀ ਕੇਸ ਕੀਤੇ ਹੋਏ ਨੇ, ਲਾਸੂਟ ਕੀਤੇ ਹੋਏ ਨੇ। ਸੋ ਇਸ ਵੇਲੇ CNN ਜਿਹੜਾ ਹੈ, ਪੰਜ ਵੱਡੀਆਂ ਔਰਗਨਾਈਜੇਸ਼ਨ ਜਿਹੜੀਆਂ ਨੇ ਉਹਨਾਂ ਦੇ ਵਿੱਚ ABC, CBS, ਫੋਕਸ ਨਿਊਜ਼ ਅਤੇ NBC, ਉਹ ਜਿਹੜਾ ਵਾਈਟ ਹਾਊਸ ਦਾ ਪੂਲ ਹੈ, ਬੇਸਿਕ ਪੂਲ ਹੈ, ਪ੍ਰਾਇਮਰੀ ਪੂਲ ਆ, ਉਹਦੇ ਵਿੱਚ ਆਉਂਦੇ ਨੇ। ਅਤੇ ਇਹਦੇ ਵਿੱਚ ਕੋਸਟ ਜਿਹੜੀ ਹੁੰਦੀ ਹੈ ਉਹ ਪ੍ਰੈਜੀਡੈਂਟ ਨੂੰ ਕਵਰ ਕਰਨ ਦੀ ਸ਼ੇਅਰ ਕਰਦੇ ਨੇ, ਅਤੇ ਫੁਟੇਜ ਵਗੈਰੀ ਜਿਹੜੀ ਹੈ ਅਕਰੋਸ ਦ ਕੰਟਰੀ ਜਿਹੜੀ ਆ ਹੋਰ ਆਊਟਲੈਟ ਦੇ ਨਾਲ ਉਹਨਾਂ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ। ਸੋ ਇਹ ਜੋ ਬੈਨ ਔਨ ਫਰੀ ਪ੍ਰੈਸ ਇੱਕ ਕਿਸਮ ਦਾ ਕਿਹਾ ਗਿਆ, ਇਸ ਵਿੱਚ ਇਹਨਾਂ ਨੇ ਕਿਹਾ ਕਿ ਜਰਨਲਿਸਟ ਜਿਹੜੇ ਨੇ ਉਹਨਾਂ ਦੇ ਵਾਈਟ ਹਾਊਸ ਤੋਂ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ, ਅਤੇ ਉਹਨਾਂ ਦੇ ਪ੍ਰੈਸ ਕ੍ਰੈਡੈਂਸ਼ੀਅਲ ਜਿਹੜੇ ਸੀਗੇ, ਉਹਨਾਂ ਕੋਲ ਕਾਗਜ਼ ਪੱਤਰ ਸੀਗੇ ਜੀ, ਉਹ ਖੋਹ ਲਏ ਗਏ। ਵੀਕਐਂਡ 'ਤੇ ਜਰਨਲਿਸਟ ਜਿਹੜੇ ਨੇ ਕੁਛ ਸਟਰੀਟ ਦੇ ਦੂਜੇ ਪਾਸੇ ਜਾ ਕੇ, ਸੜਕ ਦੇ ਦੂਜੇ ਪਾਸੇ ਜਾ ਕੇ ਕਵਰੇਜ ਕਰਦੇ ਰਹੇ ਜੀ। ਸੋ ਇਹ ਬੜੀ ਖਿੱਚੋਤਾਣ ਜਿਹੜੀ ਹੈ ਜੀ, ਇਹ ਡੋਨਲਡ ਟਰੰਪ ਨੇ ਸ਼ੁਰੂ ਕਰ ਦਿੱਤੀ ਹੋਈ ਹੈ। ਇੱਧਰ ਕੈਨੇਡਾ ਦੀ ਅਸੀਂ ਹੁਣ ਜਿਹੜਾ ਗੱਲ ਕਰ ਲਈਏ, ਬਹੁਤ ਹੋ ਗਈਆਂ ਨੇ ਡੋਨਲਡ ਟਰੰਪ ਦੀਆਂ ਜੀ, ਖੈਰ ਕਰਦੇ ਤਾਂ ਅਸੀਂ ਰਹਿਣਾ ਹੀ ਹਾਂ। ਸੋ ਕਾਰਨੀ, ਮਾਰਕ ਕਾਰਨੀ ਦੀ ਸਰਕਾਰ ਨੂੰ ਹੁਣ ਇੱਧਰ ਜਵਾਬ ਦੇਣੇ ਪੈਣਗੇ, ਕਿਉਂਕਿ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਜੀ ਪਾਰਲੀਮੈਂਟ ਦਾ ਕੈਨੇਡਾ ਦੇ ਵਿੱਚ। ਅਤੇ ਇਸ ਸ਼ੁਰੂ ਹੋਏ ਸੈਸ਼ਨ ਦੇ ਵਿੱਚ ਪਹਿਲੇ ਦਿਨ ਹੀ ਕਾਫੀ ਕੁਛ ਜਿਹੜਾ ਹੋਇਆ, ਪਾਰਲੀਮੈਂਟ ਰਿਟਰਨ ਹੋਈ ਹੈ, ਅਤੇ ਇਸ ਦੇ ਵਿੱਚ ਅਫੋਰਡੇਬਿਲਟੀ ਅਤੇ ਨਾਲ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਅਮਰੀਕਾ ਦੇ ਨਾਲ ਗੱਲਬਾਤ, ਅਤੇ ਸਾਰਿਆਂ 'ਤੇ ਜਿਹੜੀ ਗੱਲਬਾਤ ਹੋਈ ਹੈ, ਅਤੇ ਜਿਹਦੇ ਵਿੱਚ ਟ੍ਰੇਡ ਜਿਹੜੇ ਪਹਿਲੀ ਕੁਐਸਚਨ ਪੀਰੀਅਡ ਦੇ ਵਿੱਚ ਫਾਲ ਸਿਟਿੰਗ ਦੇ ਵਿੱਚ ਇਹ ਜਿਹੜਾ ਜੀ ਕੰਮ ਸ਼ੁਰੂ ਹੋਇਆ।

0: ਹੁਣ ਜੋ ਜਿਸ ਚੀਜ਼ ਤੇ ਚਰਚਾ ਹੋਵੇਗੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਉਹ ਆਪ ਜੀ ਨਾਲ ਸ਼ੇਅਰ ਕਰਦੇ ਰਹਾਂਗੇ ਲੇਕਿਨ ਤਾਜ਼ਾ ਤਾਜ਼ਾ ਜਿਹੜੀ ਗੱਲਬਾਤ ਹੋਈ ਹੈ ਕਿ ਅੱਜ ਲਿਬਰਲ ਸਰਕਾਰ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਜਿਸ ਵਿੱਚ ਕਿਹਾ ਜਾ ਰਿਹਾ ਕਿ ਇਹਦੇ ਨਾਲ ਯੂਨੀਅਨਸ ਅਤੇ ਇੰਪਲੋਇਰ ਜਿਹੜੇ ਨੇ ਉਹਨਾਂ ਨੂੰ ਛੇਤੀ ਜਲਦੀ ਨਾਲ ਡੀਲਸ ਜਿਹੜੀਆਂ ਨੇ ਉਹ ਆਪਸ ਵਿੱਚ ਤੈਅ ਕਰਨ ਦਾ ਮੌਕਾ ਮਿਲੇਗਾ ਅਤੇ ਲੇਬਰ ਡਿਸਪਿਊਟ ਜਿਹੜੇ ਨੇ ਡਿਸਰਪਸ਼ਨ ਜਿਹੜੀਆਂ ਕੰਮ 'ਚ ਰੁਕਾਵਟ ਪੈਂਦੀਆਂ ਉਹ ਘੱਟ ਹੋਵੇਗੀ ਸੋ ਇਹ ਕੈਨੇਡਾ ਦੇ ਲੇਬਰ ਕੋਡ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੀ ਹੈ ਲਿਬਰਲ ਸਰਕਾਰ ਸਰਕਾਰ ਨੇ ਕਿਹਾ ਕਿ ਨਵੇਂ ਰਿਲੀਜ਼ ਦੇ ਵਿੱਚ ਇਹ ਦੱਸਿਆ ਗਿਆ ਕਿ ਇਹਦੇ ਨਾਲ ਫੈਡਰਲ ਲਿਬਰਲ ਫਰੇਮਵਰਕ ਨੂੰ ਇਸ ਤੇਜ਼ੀ ਨਾਲ ਬਦਲ ਰਹੀ ਇਕੋਨਮੀ ਦੇ ਨਾਲ ਸਾਨੂੰ ਮੇਲਣਾ ਪਵੇਗਾ ਅਤੇ ਨਾਲ ਆਪਣੇ ਵਰਕਰ ਦੇ ਰਾਈਟਸ ਜਿਹੜੇ ਨੇ ਸਟ੍ਰਾਈਕ ਦੇ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਪਵੇਗਾ ਇਸ ਲੈਜਿਸਲੇਸ਼ਨ ਦੇ ਵਿੱਚ ਲਿਬਰਲਸ ਵਾਲੇ 100 ਨਵੇਂ ਹੈਲਥ ਅਤੇ ਸੇਫਟੀ ਅਫਸਰ ਜਿਹੜੇ ਨੇ ਇੰਸਪੈਕਸ਼ਨ ਕਪੈਸਿਟੀ ਨੂੰ ਵਧਾਉਣ ਲਈ ਜਿਹੜਾ ਹੈ ਉਹ ਲਿਆਉਣਾ ਚਾਹੁੰਦੇ ਨੇ ਸੋ ਹੋਰ ਕੁਛ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਦੇ ਵਿੱਚ ਵੀ ਕੁਛ ਹਾਇਰਿੰਗ ਦੀ ਗੱਲ ਕਰ ਰਹੇ ਨੇ ਇਹ ਤਬਦੀਲੀਆਂ ਕਿਹੋ ਜਿਹੀਆਂ ਨੇ ਅਤੇ ਅਸਲ ਵਿੱਚ ਇਹਦੇ ਅੰਦਰ ਕੀ ਹੈ ਬਹਿਸ ਇਹਦੇ 'ਤੇ ਹੋਵੇਗੀ ਅਤੇ ਫੇਅਰ ਵੋਟਿੰਗ ਹੋਵੇਗੀ ਇਹ ਬਾਅਦ ਦੀਆਂ ਗੱਲਾਂ ਨੇ ਪਰ ਅਜੇ ਸਿਰਫ ਇੱਕ ਬਿੱਲ ਜਿਹੜਾ ਹੈ ਪੇਸ਼ ਕੀਤਾ ਗਿਆ ਉਧਰ ਕੈਨੇਡਾ ਦੀ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ ਨੇ ਠੋਕ ਕੇ ਗੱਲ ਕੀਤੀ ਹੈ ਕਿ ਕੈਨੇਡਾ ਵਾਲੇ ਯੂਰਪੀਅਨ ਯੂਨੀਅਨ ਦੀ 28ਵੀਂ ਸਟੇਟ ਨਹੀਂ ਹੋਣਗੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਯੂਰਪ ਦੇ ਨਾਲ ਸੰਬੰਧ ਵਧਾ ਰਹੇ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਲੱਗੇ ਹੋਏ ਨੇ ਉੱਧਰ ਯੂਨਾਈਟਿਡ ਸਟੇਟਸ ਦੇ ਨਾਲ ਇੱਕ ਟ੍ਰੇਡ ਵਾਰ ਦੇ ਵਿੱਚ ਉਲਝੇ ਹੋਏ ਨੇ ਕੈਨੇਡਾ ਵਾਲੇ ਪੋਲੀਐਵ ਨੇ ਇੱਕ ਜਿਹੜੇ ਕਮੈਂਟ ਸੀਗੇ ਜੀ ਬ੍ਰੈਂਟਫੋਰਡ ਦੀ ਇੱਕ ਰੈਲੀ ਦੇ ਵਿੱਚ ਕੀਤੇ ਐਤਵਾਰ ਨੂੰ ਜਿੱਥੇ ਉਹਨਾਂ ਨੇ ਇਸ ਮੁੱਦੇ 'ਤੇ ਚਰਚਾ ਕੀਤੀ ਅਤੇ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੂਲਾ ਵੱਲੋਂ ਜੋ ਇੱਕ ਕੈਨੇਡਾ ਨੂੰ ਪਹਿਲੇ ਐਸੋਸੀਏਟ ਮੈਂਬਰ ਬਣਨ ਦਾ ਯੂਰਪੀਅਨ ਯੂਨੀਅਨ ਵੱਲੋਂ ਇੱਕ ਫਾਰਮਲ ਜਿਹਾ ਸੱਦਾ ਜਿਹੜਾ ਹੈ ਜੀ ਇੱਕ ਜ਼ੁਬਾਨੀ ਕਲਾਮੀ ਜੀ ਗੱਲ ਜਿਹੜੀ ਕੀਤੀ ਗਈ ਹੈ ਵਿਰੋਧੀ ਧਿਰ ਦੇ ਆਗੂ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਦਾ ਪਹਿਲਾਂ ਹੀ ਯੂਰਪ ਦੇ ਨਾਲ ਫਰੀ ਟ੍ਰੇਡ ਐਗਰੀਮੈਂਟ ਹੈ ਅਤੇ ਉਹਨਾਂ ਦੇ ਵਿੱਚ ਨੈਟੋ ਦੇ ਜ਼ਰੀਏ ਉਹਨਾਂ ਨਾਲ ਬਹੁਤ ਮਜ਼ਬੂਤ ਸੰਬੰਧ ਹਨ ਪਰ ਉਹ ਕਹਿੰਦੇ ਨੇ ਕਿ ਯੂਰਪ ਦੇ ਟੈਕਸ ਲਾਅ ਅਤੇ ਰੈਕਲੈਸ ਯੂਰਪੀਅਨ ਸਟਾਈਲ ਇਮੀਗ੍ਰੇਸ਼ਨ ਨੂੰ ਉਹ ਪਸੰਦ ਨਹੀਂ ਕਰਦੇ ਰੈਕਲੈਸ ਯੂਰਪੀਅਨ ਸਟਾਈਲ ਇਮੀਗ੍ਰੇਸ਼ਨ ਤੋਂ ਕੀ ਭਾਵ ਹੈ ਉਹਨਾਂ ਦਾ ਇਹਦੇ ਬਾਰੇ ਪਤਾ ਨਹੀਂ ਹੈ ਅਤੇ ਇਹ ਕਹਿੰਦੇ ਨੇ ਕਿ ਇਹ ਜਿਹੜੇ ਉਹਨਾਂ ਦੇ ਜਿਹੜੇ ਤੌਰ ਤਰੀਕੇ ਨੇ ਯੂਰਪੀਅਨ ਯੂਨੀਅਨ ਦੇ ਕੰਮ ਕਰਨ ਵਾਲੇ ਉਹ ਸਾਡੀਆਂ ਹੱਦਾਂ ਤੱਕ ਆ ਜਾਣ ਅਸੀਂ ਇਹ ਪਸੰਦ ਨਹੀਂ ਕਰਦੇ ਸੋ ਕਾਰਨੀ ਵੀ ਕਹਿੰਦੇ ਨੇ ਕਿ ਕਾਰਨੀ ਥੋੜ੍ਹਾ ਜਿਹਾ ਦਿਲਚਸਪੀ ਇਸ ਦੇ ਵਿੱਚ ਉਹਨਾਂ ਨੂੰ ਲੱਗੀ ਹੈ ਗੱਲ ਦੇ ਵਿੱਚ ਕਿ ਕੈਨੇਡਾ ਦੀ ਪਾਰਟਨਰਸ਼ਿਪ ਜਿਹੜੀ ਹੈ ਯੂਰਪੀਅਨ ਯੂਨੀਅਨ ਨਾਲ ਬੈਟਰ ਹੋ ਸਕਦੀ ਹੈ ਪਰ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਜੋ ਯੂਰਪੀਅਨ ਯੂਨੀਅਨ ਦੇ ਨਾਲ ਕਿਸੇ ਕਿਸਮ ਦੀ ਪਾਰਟਨਰਸ਼ਿਪ ਹੈ ਇਹਦੇ ਬਾਰੇ ਇਕੱਲੇ ਦੁਕੱਲੇ ਕੋਈ ਫੈਸਲਾ ਨਹੀਂ ਲਿਆ ਜਾਵੇਗਾ ਅਤੇ ਇਹਦੇ ਬਾਰੇ ਹਾਊਸ ਆਫ ਕਾਮਨਜ਼ ਦੇ ਵਿੱਚ ਬਹਿਸ ਹੋਵੇਗੀ ਅਤੇ ਪਾਰਟਨਰਸ਼ਿਪ ਵਧਾਉਣ 'ਤੇ ਜਾਂ ਘਟਾਉਣ 'ਤੇ ਜਾਂ ਇੰਨੀ ਰੱਖਣ 'ਤੇ ਵੋਟਿੰਗ ਕਰਵਾਈ ਜਾਵੇਗੀ ਅਤੇ ਫਿਰ ਫੈਸਲਾ ਕੀਤਾ ਜਾਵੇਗਾ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ

0: ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ़ दिंदी है ते दुहाइयां फिर बंदा पौंदा है
2: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: बड़े सोचां च पए हो वीर जी की गल होगी
3: थक गए हैं घर लब लब के कैलगरी च घर खरीदना ता हुण बड़ा ही औखा
1: तुसी घर चंद्रमा ते लभदे होणे कैलगरी च नहीं आ नोट करो नंबर अरुण कौशल दा
3: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
3: अच्छा जी अरुण कौशल लभ के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
6: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
8: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
9: ਕੀ ਹੋਇਆ
8: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
9: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 4038701790 403-870-1790 ਸਟਾਰ ਮੂਵੀ।
0: ਰੇਡੀਓ ਸਰਸੰਗਮ ਤੇ ਇੱਕ ਵਾਰ ਫੇਰ ਸਵਾਗਤ ਜੀ ਤੇ ਪ੍ਰੋਗਰਾਮ ਦੇ ਵਿੱਚ। ਜਰਾ ਖਬਰਾਂ ਤੇ ਫੇਰ ਚਰਚਾ ਸ਼ੁਰੂ ਕਰਦੇ ਆਂ। ਬੈਂਕ ਆਫ ਕੈਨੇਡਾ ਦੇ ਗਵਰਨਰ ਜੇਫ ਮਕਲਮ ਕਹਿੰਦੇ ਨੇ ਕਿ USA ਦੇ ਨਾਲ ਵਪਾਰਕ ਰੌਲੇ ਰੱਪੇ ਦੇ ਚਲਦਿਆਂ ਜੋ ਮਾੜੀ ਮੋਟੀ ਪ੍ਰੋਗਰੈਸ ਹੋਈ ਹੈ ਪਿਛਲੇ ਸਮੇਂ ਦੇ ਵਿੱਚ, ਆਰਥਿਕ ਤਰੱਕੀ ਹੋਈ ਹੈ, ਉਸ ਨੂੰ ਫੇਰ ਝਟਕਾ ਲੱਗ ਸਕਦਾ। ਬੈਂਕ ਆਫ ਕੈਨੇਡਾ ਦੇ ਗਵਰਨਰ ਮਕਲਮ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਜਗ੍ਹਾ ਤੇ ਬੋਲ ਰਹੇ ਸੀਗੇ। ਉਹਨਾਂ ਨੇ ਇਹ ਟ੍ਰੇਡ ਪਿਕਚਰ ਜੋ ਵਪਾਰਕ ਤਸਵੀਰ ਹੈ ਉਹਦੀ ਚਰਚਾ ਕਰਦੇ ਹੋਏ ਗੱਲ ਕੀਤੀ ਕਿ ਇਨਵੈਸਟਮੈਂਟ ਜਿਹੜੀ ਹੈ ਉਹ ਡਿਲੇ ਹੋ ਸਕਦੀ ਹੈ। ਹਾਇਰਿੰਗ ਡਿਸੀਜਨ, ਜੇ ਕਿਸੇ ਨੇ ਕਿਸੇ ਨੂੰ ਭਰਤੀ ਕਰਨਾ ਹੈ ਤਾਂ ਉਹਨੂੰ ਵੀ ਉਹ ਡਿਲੇਟ ਕਰ ਸਕਦੇ ਨੇ। ਅਤੇ USA ਦੇ ਨਾਲ ਜੋ ਟ੍ਰੇਡ ਵਾਰ ਅਣਐਲਾਨੀ ਇੱਕ ਵਪਾਰਕ ਜੰਗ ਦੀ ਜਿਹੜੀ ਸਥਿਤੀ ਬਣੀ ਹੈ, ਇਸ ਦੇ ਨਾਲ ਇਕੋਨਮੀ ਦੀ ਰੇਟ ਆਫ ਗਰੋਥ ਜਿਹੜੀ ਹੈ ਉਹ ਚੌਥੇ ਕੁਆਟਰ ਵਿੱਚ 1% ਤੋਂ ਵੀ ਹੇਠਾਂ ਆ ਸਕਦੀ ਹੈ। ਟ੍ਰੇਡ ਚੈਲੇਂਜਸ ਬਹੁਤ ਜ਼ਿਆਦਾ ਨੇ। ਮਕਲਮ ਇਹ ਕਹਿੰਦੇ ਨੇ ਕਿ ਮਿਡਲ ਈਸਟ ਦੀ ਜੰਗ ਨੇ ਤੇਲ ਅਤੇ ਗੈਸੋਲੀਨ ਦੀਆਂ ਕੀਮਤਾਂ ਨੂੰ ਹੋਰ ਜ਼ਿਆਦਾ ਚੁੱਕਿਆ, ਓਵਰਆਲ ਮਹਿੰਗਾਈ ਵਧੀ ਹੈ ਕਈ ਮੁਲਕਾਂ ਦੇ ਵਿੱਚ, ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਵੱਲੋਂ ਵੀ ਇੰਟਰਸਟ ਰੇਟ ਵਧਾਏ ਗਏ ਨੇ, ਅਤੇ ਜੇ ਇਹੋ ਹੀ ਕੰਮ ਚੱਲਦਾ ਰਿਹਾ ਤਾਂ ਇੱਥੇ ਵੀ ਵੱਧ ਸਕਦੇ ਨੇ। ਹਾਲਾਂਕਿ ਉਹਨਾਂ ਨੇ ਗੱਲ ਕੀਤੀ ਨਹੀਂ ਹੈ, ਪਰ ਇਹ ਸਾਰੀਆਂ ਚੀਜ਼ਾਂ ਬੈਂਕ ਆਫ ਕੈਨੇਡਾ 'ਤੇ ਦਬਾਅ ਬਣਾਉਂਦੀਆਂ ਨੇ ਕਿ ਉਹ ਇੰਟਰਸਟ ਰੇਟ ਵਧਾਉਣ, ਜਿਸ ਦੇ ਨਾਲ ਫਿਰ ਮੋਰਗੇਜ ਰੇਟਸ ਜਿਹੜੇ ਨੇ ਜੀ ਉਹ ਮਹਿੰਗੇ ਹੋਣਗੇ। ਅਫੋਰਡੇਬਿਲਟੀ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈ ਮੁਲਕ ਦੇ ਵਿੱਚ, ਤਾਂ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦਰਸਾਉਂਦੇ ਨੇ, ਬਲਕਿ ਉਹਨਾਂ ਦਾ ਤਾਜ਼ਾ ਇੱਕ ਪੋਲ ਹੈ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਤਕਰੀਬਨ 23% ਕੈਨੇਡੀਅਨ ਘਰਾਂ ਦੇ ਵਿੱਚ ਇਹੋ ਜਿਹੀ ਸਥਿਤੀ ਹੈ ਕਿ ਉਹ ਅਨਅਫੋਰਡੇਬਲ ਹਾਊਸਿੰਗ ਜਿਹੜੀ ਹੈ ਉਹ ਉਹਦੇ ਵਿੱਚ ਰਹਿ ਰਹੇ ਨੇ। ਸੋ 2024 ਦੇ ਵਿੱਚ ਅਤੇ 2022 ਦੇ ਜਿਹੜੇ ਅੰਕੜੇ ਨੇ ਉਹਨਾਂ ਨਾਲ ਜਦੋਂ ਕੰਪੇਅਰ ਕੀਤਾ ਜਾਵੇ ਤਾਂ ਹੋਰ ਇਹ ਸਥਿਤੀ ਜਿਹੜੀ ਸਾਨੂੰ ਧੁੰਦਲੀ ਨਜ਼ਰ ਆਉਂਦੀ ਹੈ। ਸਟੈਟਿਸਟਿਕਸ ਕੈਨੇਡਾ ਨੇ ਹਾਊਸ ਹੋਲਡ ਲਈ ਜਿਹੜੇ ਅਨਅਫੋਰਡੇਬਲ ਹਾਊਸਿੰਗ ਦੀ ਜਿਹੜੀ ਗੱਲ ਕੀਤੀ ਹੈ, ਜਦੋਂ ਉਹਨਾਂ ਦੀ ਟੋਟਲ ਆਮਦਨ ਦਾ 30% ਜਿਹੜਾ ਹੈ ਉਹ ਇਸ ਤਰ੍ਹਾਂ ਉਹਨਾਂ ਦੇ ਸ਼ੈਲਟਰ ਕੋਸਟ ਦੇ ਵਿੱਚ ਲੱਗ ਜਾਵੇ ਤਾਂ ਫਿਰ ਉਹ ਅਨਅਫੋਰਡੇਬਲ ਹਾਊਸਿੰਗ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਹੈ। ਰੈਂਟਰਸ, ਰੈਂਟ 'ਤੇ ਰਹਿਣ ਵਾਲੇ 33.7% ਜਿਹੜੇ ਨੇ ਉਹ ਜ਼ਿਆਦਾ ਨੇ ਇਸ ਮਾਮਲੇ ਦੇ ਵਿੱਚ, ਅਤੇ ਹੋਮ ਓਨਰ ਜਿਹੜੇ ਕਿ ਮਾਲਕ ਨੇ ਘਰ ਦੇ 17% ਨੇ ਉਹ ਅਫੋਰਡੇਬਲ ਹਾਊਸਿੰਗ ਦੇ ਵਿੱਚ ਜਿਹੜੇ ਨੇ ਜੀ ਰਹਿੰਦੇ ਨੇ, ਇਹ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਜਿਹੜੇ ਨੇ ਕਹਿ ਰਹੇ ਨੇ। ਓਨਟੇਰੀਓ ਦੇ ਵਿੱਚ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਦੀ ਸਿਖਲਾਈ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਓਨਟੇਰੀਓ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਨਵਾਂ ਇੱਕ ਸਟੈਂਡਰਡਾਈਜ਼ਡ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ। ਇਹ ਇੱਕ ਆਡੀਟਰ ਜਨਰਲ ਦੀ ਰਿਪੋਰਟ ਤੋਂ ਬਾਅਦ ਚੁੱਕਿਆ ਗਿਆ ਕਦਮ ਦੱਸਿਆ ਗਿਆ, ਜਿਹਦੇ ਵਿੱਚ ਪਤਾ ਲੱਗਿਆ ਸੀ ਕਿ ਪ੍ਰਾਈਵੇਟ ਕੈਰੀਅਰ ਅਤੇ ਜਾਂ ਟ੍ਰੇਨਿੰਗ ਜਿਹੜੇ ਸਕੂਲ ਨੇ, ਕੈਰੀਅਰ ਕਾਲਜ ਜਾਂ ਸਕੂਲ ਨੇ, ਡਰਾਈਵਿੰਗ ਸਕੂਲ ਨੇ, ਉਹ ਪ੍ਰੋਪਰ ਸਿਖਲਾਈ ਨਹੀਂ ਦੇ ਰਹੇ ਅਤੇ ਕਈ ਜਗ੍ਹਾ 'ਤੇ ਰੂਲਸ ਵੀ ਤੋੜ ਦਿੱਤੇ ਜਾਂਦੇ ਨੇ। ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਿਹੜੀ ਹੈ ਕੁਛ ਬੇਸਿਕ ਚੀਜ਼ਾਂ ਕਿ ਲੈਫਟ ਟਰਨ ਲੈਣੀ ਜਾਂ ਐਮਰਜੈਂਸੀ ਕੋਈ ਰੁਕਣਾ ਜਾਂ ਰਿਵਰਸ ਪਾਰਕਿੰਗ, ਉਹ ਸਹੀ ਤਰੀਕੇ ਨਾਲ ਨਹੀਂ ਸਿਖਾਈ ਜਾ ਰਹੀ, ਜਿਹਦੇ ਕਰਕੇ ਸੜਕਾਂ 'ਤੇ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ। ਹੁਣ ਇਹ ਨਵੀਂ ਟ੍ਰੇਨਿੰਗ ਦੇ

ਵਿੱਚ ਕੀ ਹੋਵੇਗਾ? ਇਹਦੇ ਵਿੱਚ ਕਲਾਸ ਏ ਡਰਾਈਵਰ ਲਾਇਸੈਂਸ ਲੈਣ ਵਾਲੇ ਵਿਅਕਤੀ ਨੂੰ 103 ਘੰਟੇ ਤੋਂ ਵੱਧ ਦੀ ਲਾਜ਼ਮੀ ਸਿਖਲਾਈ ਜਿਹੜੀ ਹੈ ਲੈਣੀ ਪਵੇਗੀ। ਇਸ ਵਿੱਚ ਫਟੀਕ ਮੈਨੇਜਮੈਂਟ ਹੈ, ਨਾਰਦਰਨ ਅਤੇ ਰੂਰਲ ਡਰਾਈਵਿੰਗ ਨੂੰ ਲੈ ਕੇ, ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਨੂੰ ਲੈ ਕੇ ਅਤੇ ਏਅਰ ਬ੍ਰੇਕ ਨੂੰ ਲੈ ਕੇ ਕੁਛ ਅਪਗ੍ਰੇਡਡ ਜਿਹੜੇ ਟੌਪਿਕ ਨੇ ਉਹ ਸ਼ਾਮਲ ਕੀਤੇ ਜਾ ਰਹੇ ਨੇ। ਸੋ ਪ੍ਰਭਮੀਤ ਸਰਕਾਰੀ ਹੈ, ਪੰਜਾਬੀ ਮੂਲ ਦੇ ਟਰਾਂਸਪੋਰਟ ਮੰਤਰੀ ਨੇ ਜੀ ਓਨਟੇਰੀਓ ਵਿੱਚ, ਉਹਨਾਂ ਨੇ ਕਿਹਾ ਕਿ ਇਹ ਨਵਾਂ ਸਿਲੇਬਸ ਜਿਹੜਾ ਅਗਲੇ ਸਾਲ 27 ਤੱਕ ਸ਼ੁਰੂ 'ਚ ਅਸੀਂ ਲਾਜ਼ਮੀ ਕਰ ਦੇਵਾਂਗੇ। ਸੋ ਇਹਨਾਂ ਦੇ ਵਿੱਚ ਕੁਛ ਹੋਰ ਕਦਮ ਵੀ ਚੁੱਕੇ ਜਾ ਰਹੇ ਨੇ ਕਿ 1 ਜਨਵਰੀ 2027 ਤੋਂ ਜੀ ਕਲਾਸ, ਜਿੱਦਾਂ ਕਲਾਸ 5 ਹੁੰਦਾ ਜਾਂ ਇਸ ਤੋਂ ਉੱਪਰ ਦਾ ਲਾਇਸੈਂਸ ਰੱਖਣ ਵਾਲਿਆਂ ਨੂੰ ਕਲਾਸ ਏ ਦਾ ਰੋਡ ਟੈਸਟ ਦੇਣ ਤੋਂ ਪਹਿਲਾਂ 6 ਮਹੀਨੇ ਦਾ ਵੇਟਿੰਗ ਪੀਰੀਅਡ ਰੱਖ ਦਿੱਤਾ ਗਿਆ। ਕਮਰਸ਼ੀਅਲ ਗੱਡੀਆਂ ਚਲਾਉਣ ਵਾਲਿਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਦੀ ਆਪਣੀ ਐਲੀਜੀਬਿਲਟੀ ਸਾਬਤ ਕਰਨ ਲਈ ਜਿਹੜੇ ਡਾਕੂਮੈਂਟ ਦੇਣੇ ਪੈਣਗੇ ਅਤੇ ਟਰੱਕ ਡਰਾਈਵਿੰਗ ਦੇ ਜਿਹੜੇ ਐਗਜ਼ਾਮ ਹੋਣਗੇ ਅਤੇ ਡਰਾਈਵਿੰਗ ਸਕੂਲਾਂ ਦੀ ਵੀਕਲੀ ਅਨੈਲਿਸਿਸ ਲਈ ਇੱਕ ਇੰਟੈਗਰਿਟੀ ਮੈਨੇਜਰ ਦੀ ਨਿਯੁਕਤੀ ਹੋਵੇਗੀ ਜੋ ਕਿ ਅਚਾਨਕ ਚੈਕਿੰਗ ਕਰਿਆ ਕਰਨਗੇ। ਸੋ ਟਰੱਕ ਟ੍ਰੇਨਿੰਗ ਸਕੂਲਜ਼ ਐਸੋਸੀਏਸ਼ਨ ਆਫ ਓਨਟੇਰੀਓ ਅਤੇ ਓਨਟੇਰੀਓ ਕਮਰਸ਼ੀਅਲ ਟਰੱਕ ਟ੍ਰੇਨਿੰਗ ਐਸੋਸੀਏਸ਼ਨ ਨੇ ਇਸ ਜਿਹੜੇ ਸਰਕਾਰ ਦੇ ਫੈਸਲੇ ਦਾ ਸਵਾਗਤ ਹੀ ਕੀਤਾ ਹੈ। ਸੋ ਸੜਕਾਂ ਸੁਰੱਖਿਅਤ ਹੋਣ, ਇਸ ਲਈ ਸਰਕਾਰਾਂ ਕਾਫੀ ਜ਼ਿਆਦਾ ਜਿਹੜੀਆਂ ਨੇ ਉਹ ਸੀਰੀਅਸ ਹੋ ਰਹੀਆਂ ਨੇ। ਹੋਰ ਖਬਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਕ੍ਰਿਕਟ ਕੈਨੇਡਾ ਨੂੰ ਲੈ ਕੇ ਬਹੁਤ ਸਾਰਾ ਵਾਦ ਵਿਵਾਦ ਹੈ, ਕਈ ਜਗ੍ਹਾ 'ਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਹੈ, ਕਰਪਸ਼ਨ ਦੀ ਇਨਵੈਸਟੀਗੇਸ਼ਨ ਹੈ ਅਤੇ ਬਹੁਤ ਸਾਰੇ ਵਾਦ ਵਿਵਾਦ ਜੁੜ ਗਏ, ਮੈਚ ਫਿਕਸਿੰਗ ਦਾ ਵੀ ਰੌਲਾ ਪਿਆ। ਸੋ ਇਸ ਜੁੜੇ ਹੋਏ ਰੌਲੇ ਰੱਪੇ ਦੇ ਵਿੱਚ ਕ੍ਰਿਕਟ ਕੈਨੇਡਾ ਦੇ ਸਾਬਕਾ CEO ਸਲਮਾਨ ਖਾਨ ਦੇ ਖਿਲਾਫ ਇੱਕ ਕੇਸ ਜਿਹੜਾ ਹੈ ਕ੍ਰਿਮੀਨਲ ਚਾਰਜਸ ਦਾ ਉਹ ਦਾਇਰ ਕੀਤਾ ਹੋਇਆ ਸੀ। ਸਲਮਾਨ ਖਾਨ ਸ਼ਹਿਜ਼ਾਦ ਵੀ ਉਹਨਾਂ ਨੂੰ ਕਹਿੰਦੇ ਨੇ, ਸਲਮਾਨ ਖਾਨ ਵੀ ਕਹਿੰਦੇ ਨੇ ਕਿ 47 ਸਾਲ ਉਹਨਾਂ ਦੀ ਉਮਰ ਹੈ। ਉਹਨਾਂ 'ਤੇ ਮਾਰਚ 2025 ਵਿੱਚ ਫਰੋਡ ਅਤੇ ਥੈਫਟ ਦੇ ਦੋਸ਼ ਲੱਗੇ ਸੀਗੇ ਕਿ ਇਲੀਗਲ ਐਕਟੀਵਿਟੀ ਜਦੋਂ ਕ੍ਰਿਕਟ ਕੈਨੇਡਾ ਦੇ CEO ਸੀ 2014 ਤੋਂ 2016 ਦਰਮਿਆਨ ਉਦੋਂ ਹੋਈ ਹੈ। ਲੇਕਿਨ ਹੁਣ ਜਦੋਂ ਉਹਨਾਂ ਦੇ ਖਿਲਾਫ਼ ਜਿਹੜਾ ਕੇਸ ਹੋਇਆ ਸੀ ਉਸ ਦਾ ਪਹਿਲਾ ਹੀ ਦਿਨ ਆਇਆ ਤਾਂ ਕ੍ਰਾਊਨ ਪ੍ਰੋਸੀਕਿਊਟਰ ਜਿਹੜੇ ਸੀਗੇ ਜੀ, ਉਹਨਾਂ ਨੇ ਕੈਲਗਰੀ ਦੀ ਇੱਕ ਅਦਾਲਤ ਦੇ ਵਿੱਚ ਪਹੁੰਚ ਕੇ ਜੋ ਕੇਸ ਦਾਇਰ ਕੀਤਾ ਹੋਇਆ ਸੀ ਉਹ ਵਾਪਸ ਲੈ ਲਿਆ। ਸੈਯਦ ਵਜਾਹਤ ਅਲੀ ਇਸ ਲੀਗ ਦਾ ਇੱਕ ਕੋਈ ਸਾਬਕਾ ਜਿਹੜਾ ਖਜ਼ਾਨਚੀ ਸੀ ਉਸ 'ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਸੀ ਅਤੇ ਉਹ ਵੀ ਚਾਰਜਸ ਵਾਪਸ ਲੈ ਲਏ ਗਏ ਸੀ। ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਕਿ ਇੱਕ ਓਬਲੀਗੇਸ਼ਨ ਹੈ ਕਿ ਸਾਰੇ ਅਵੇਲੇਬਲ ਐਵੀਡੈਂਸ ਨੂੰ ਰਿਵਿਊ ਕਰਕੇ ਅਤੇ ਫਿਰ ਅੱਗੇ ਜਿਹੜਾ ਵਧਿਆ ਜਾਵੇ ਅਤੇ ਇਸ ਕੇਸ ਦੇ ਵਿੱਚ ਉਹ ਕਹਿੰਦੇ ਕਿ ਸਾਡੇ ਕੋਲ ਇਹ ਅਸੀਂ ਪਾਇਆ ਕਿ ਸਾਡੇ ਕੋਲ ਸਬੂਤ ਹੈ ਨਹੀਂ ਗੇ ਅਤੇ ਕਿ ਇਹਨਾਂ ਦੇ ਖਿਲਾਫ਼ ਕੇਸ ਅੱਗੇ ਵਧਾਇਆ ਜਾਵੇ। ਸੋ ਕ੍ਰਿਕਟ ਕੈਨੇਡਾ ਬਹੁਤ ਵਾਦਾਂ ਵਿਵਾਦਾਂ ਦੇ ਵਿੱਚ ਸੀ ਅਤੇ ਅਜੇ ਵੀ ਹੈ। ਮੈਚ ਫਿਕਸਿੰਗ ਐਲੀਗੇਸ਼ਨ ਦੇ ਨਾਲ ਦੇ ਨਾਲ ਲੋਰੈਂਸ ਬਿਸ਼ਨੋਈ ਗਰੁੱਪ ਦਾ ਇਸ ਕ੍ਰਿਕਟ ਕੈਨੇਡਾ ਦਾ ਜਿਹੜਾ ਇੱਕ ਜੋ ਕੈਨੇਡਾ ਨੂੰ ਕੰਟਰੋਲ ਕਰਨ ਵਾਲਾ ਸੰਸਥਾ ਹੈ ਕੈਨੇਡਾ ਦੇ ਵਿੱਚ ਕਿ ਕ੍ਰਿਕਟ ਨੂੰ ਕੰਟਰੋਲ ਕਰਨ ਵਾਲੀ ਸੰਸਥਾ, ਇਹਨਾਂ ਦੇ ਨਾਲ ਸੰਬੰਧਾਂ ਦਾ ਲੋਰੈਂਸ ਬਿਸ਼ਨੋਈ ਦੇ ਨਾਲ ਸੰਬੰਧਾਂ ਦਾ ਵੀ ਦੋਸ਼ ਲੱਗਾ ਸੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ ਸੰਪਰਕ ਸਾਡੇ ਨਾਲ ਕਰ ਲਓ। ਤੁਸੀਂ ਟਰੱਕ ਓਨਰ ਓਪਰੇਟਰ ਹੋ ਜਾਂ ਟਰੱਕਾਂ ਦੀ ਕੰਪਨੀ ਹੈ ਤਾਂ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਬੈਸਟ ਰੇਟ ਲੈ ਦੇਣਗੇ। ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 8527600983 'ਤੇ ਕਾਲ ਕਰੋ। YYC ਹੋਮ ਕੇਅਰ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ।

ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4496। ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਮਰਸੀਡੀਜ਼ ਬੈਂਜ਼ ਅਤੇ ਇੱਕ ਵੱਡਾ ਸ਼ੋਅਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ। ਫੋਨ ਹੈ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਤੁਸੀਂ ਡਿਲੀਵਰੀ ਕਰਵਾਉਣੀ ਹੋਵੇ ਜਾਂ ਬੈਠ ਕੇ ਖਾਣਾ ਹੋਵੇ ਤਾਂ 40 ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ। ਖਬਰਾਂ ਤੇ ਚਰਚਾ ਜਾਰੀ ਰੱਖਦੇ ਹਾਂ। ਰਜਾਈਨਾ ਦੇ ਲਾਗੇ ਇੱਕ ਹਵਾਈ ਹਾਦਸੇ ਵਿੱਚ ਮਾਰੇ ਗਏ ਦੋ ਪਾਇਲਟਾਂ ਦੀ ਪਛਾਣ ਇੰਡੀਆ ਦੇ ਦੋ ਸਟੂਡੈਂਟਸ ਵਜੋਂ ਹੋਈ ਹੈ। ਇਹ ਦੋਵੇਂ ਪਾਇਲਟ ਸੈਸਨਾ 172 ਫਲਾਈਟ ਜਿਹੜੀ ਰਜਾਈਨਾ ਸਿਸਕਾਚੂਨ ਤੋਂ ਸਟੀਨਬਾਕ ਮੈਨੀਟੋਬਾ ਵੱਲ ਨੂੰ ਜਾ ਰਹੀ ਸੀਗੀ ਜੀ। ਇਸ ਨਾਈਟ ਕ੍ਰੋਸ ਕੰਟਰੀ ਫਲਾਈਟ ਦੇ ਵਿੱਚ ਸੰਪਰਕ ਇਹਨਾਂ ਨਾਲ ਨਹੀਂ ਹੋ ਸਕਿਆ। ਰੈਸਕਿਊ ਕਰੂ ਜਿਹੜਾ ਹੈ ਇਹ ਫਰਾਈਡੇ ਮੋਰਨਿੰਗ ਈਵਨਿੰਗ ਜਿਹੜਾ ਹੈ ਸਕੈਜੂਲ ਇਹਨਾਂ ਨੇ ਲੈਂਡ ਕਰਨਾ ਸੀ ਅਤੇ ਫਿਰ ਕਰੂਜ਼ ਜਿਹੜੇ ਸੀ ਉਹਨਾਂ ਵੱਲੋਂ ਸਰਚ ਸ਼ੁਰੂ ਕੀਤੀ ਗਈ ਅਤੇ ਇਸ ਜਹਾਜ਼ ਦਾ ਮਲਬਾ ਰਜਾਈਨਾ ਦੇ 160 ਕਿਲੋਮੀਟਰ ਸਾਊਥ ਈਸਟ ਵਾਲੇ ਪਾਸੇ ਇੱਕ ਰਿਮੋਟ ਏਰੀਏ ਦੇ ਵਿੱਚ ਪਾਇਆ ਗਿਆ ਜਿੱਥੇ ਕਿ ਦੋਵੇਂ ਪਾਇਲਟ ਵੀ ਮ੍ਰਿਤਕ ਪਾਏ ਗਏ। ਕੌਂਸਲ ਜਨਰਲ ਆਫ ਇੰਡੀਆ ਵੈਨਕੂਵਰ ਨੇ ਇਸ ਕ੍ਰੈਸ਼ ਦੇ ਬਾਰੇ ਐਤਵਾਰ ਨੂੰ ਪੋਸਟ ਕੀਤਾ। ਇਹਨਾਂ ਦੋ ਪਾਇਲਟਾਂ ਦੀ ਪਛਾਣ ਮਨੋਜ ਸੇਵਾ ਕੁਮਾਰ ਅਤੇ ਸ੍ਰੀ ਸਰਨ ਥੀਰੂ ਗਨੰਸਾ ਬੰਥਮ ਵਜੋਂ ਹੋਈ ਹੈ। ਇਹ ਹਾਦਸਾ ਕਿਵੇਂ ਵਾਪਰਿਆ, ਕੀ ਹੋਵੇਗਾ, ਇਹਦੇ ਬਾਰੇ ਤਾਂ ਬਾਅਦ ਵਿੱਚ ਪਤਾ ਲੱਗੇਗਾ। ਲੇਕਿਨ ਹਾਰਬਸ ਏਅਰ ਜੋ ਕਿ ਪਾਇਲਟ ਦੀ ਆਈਡੈਂਟੀ ਜਿਨ੍ਹਾਂ ਨੇ ਕਨਫਰਮ ਕੀਤੀ ਹੈ, ਉਹਨਾਂ ਦੇ ਇੱਕ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਦੋਨਾਂ ਦੇ ਪ੍ਰਾਈਵੇਟ ਪਾਇਲਟ ਲਾਇਸੈਂਸ ਜਿਹੜੇ ਆ ਉਹ ਸੀਗੇ ਇਹਨਾਂ ਕੋਲ ਅਤੇ ਦੋਵਾਂ ਨੇ ਐਕਸਪੀਰੀਅੰਸ ਹਾਸਲ ਕਰਨ ਲਈ, ਕਮਰਸ਼ਲ ਲਾਇਸੈਂਸ ਦਾ ਐਕਸਪੀਰੀਅੰਸ ਹਾਸਲ ਕਰਨ ਲਈ ਇਹ ਰੈਂਟ ਕੀਤਾ ਸੀ ਪਲੇਨ ਤਾਂ ਕਿ ਉਹ ਪ੍ਰੈਕਟਿਸ ਕਰ ਸਕਣ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਨੇ ਕਿਹਾ ਕਿ ਇਨਵੈਸਟੀਗੇਸ਼ਨ ਜਿਹੜੀ ਕ੍ਰੈਸ਼ ਦੀ ਹੈ ਉਹ ਜਾਰੀ ਹੈ ਅਤੇ ਪ੍ਰੀਲਿਮਿਨਰੀ ਸਮਰੀ ਜਿਹੜੀ ਹੈ ਕ੍ਰੈਸ਼ ਦੀ ਇਸ ਹਫ਼ਤੇ ਦੇ ਅਖੀਰ ਵਿੱਚ ਜਾਰੀ ਕੀਤੀ ਜਾਵੇਗੀ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਫ ਨੂੰ ਇੱਕ ਮਾਮਲੇ ਦੇ ਵਿੱਚ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਬਾਈ ਇਲੈਕਸ਼ਨ ਆ ਰਹੀ ਹੈ, ਵੈਸੇ ਤਾਂ ਹੋਰ ਵੀ ਆ ਰਹੀਆਂ ਨੇ, ਪਰ ਸਾਊਥ ਅਲਬਰਟਾ ਦੇ ਸਾਊਥ ਸਦਰਨ ਓਨਟੇਰੀਓ ਦੇ ਵਿੱਚ ਇੱਕ ਜਿਹੜੀ ਬਾਈ ਇਲੈਕਸ਼ਨ ਹੈ ਰਾਈਡਿੰਗ ਦੇ ਵਿੱਚ ਉਹਨਾਂ ਨੇ ਉਮੀਦਵਾਰ ਨੂੰ ਨੋਮੀਨੇਸ਼ਨ ਪ੍ਰੋਸੈਸ ਵਿੱਚ ਲਿਜਾਣ ਦੀ ਥਾਂ 'ਤੇ ਸਿੱਧਾ ਉਸ ਉਮੀਦਵਾਰ ਨੂੰ ਚੁਣ ਲਿਆ। ਪੋਲੀਐਵ ਨੇ ਇੱਕ ਰੈਲੀ 'ਤੇ ਐਤਵਾਰ ਨੂੰ ਇਹ ਐਲਾਨ ਕੀਤਾ ਬ੍ਰੈਂਟਫਰਡ ਦੇ ਵਿੱਚ ਕਿ ਓਨਟੇਰੀਓ ਦੇ ਇੱਕ ਮੇਅਰ ਕੈਵਨ ਡੇਵਿਸ ਨੂੰ ਉਹਨਾਂ ਨੇ ਇਸ ਬਾਈ ਇਲੈਕਸ਼ਨ ਦੇ ਵਿੱਚ ਆਪਣੇ ਉਮੀਦਵਾਰ ਵਜੋਂ ਚੁਣਿਆ। ਨਿਊਜ਼ ਇੱਥੇ ਇਹ ਹੈ ਕਿ ਜਿਹੜੇ ਦੋ ਸਾਬਕਾ ਮੈਂਬਰ ਆਫ ਪਾਰਲੀਮੈਂਟ ਜਿਹੜੇ ਏਰੀਆ ਦੇ ਸੀਗੇ ਉਹ ਇਸ ਈਵੈਂਟ ਵਿੱਚੋਂ ਇਸ ਐਲਾਨ ਤੋਂ ਬਾਅਦ ਵਾਕਆਊਟ ਕਰ ਗਏ। ਬ੍ਰੈਂਟਫਰਡ ਸਾਊਥ ਦੀ ਸੀਟ ਜਿਹੜੀ ਉਸ ਵੇਲੇ ਖਾਲੀ ਹੋਈ ਸ਼ੁੱਕਰਵਾਰ ਨੂੰ ਜਦੋਂ ਲੈਰੀ ਬਰੌਕ ਜੋ ਕਿ ਮੈਂਬਰ ਪਾਰਲੀਮੈਂਟ ਸਨ ਉਹਨਾਂ ਨੇ ਇੱਕ ਕ੍ਰਾਊਨ ਪ੍ਰੋਸੀਕਿਊਟਰ ਵਜੋਂ ਕੰਮ ਕਰਨ ਲਈ ਇੱਥੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੋ ਜੋ ਕਿ ਲੋਕਲ ਪਾਸਟਰ ਸੀ ਅਤੇ ਲੌਂਗ ਟਾਈਮ ਮੈਂਬਰ ਕੰਜ਼ਰਵੇਟਿਵ ਪਾਰਟੀ ਦੇ ਸੀਗੇ ਉਹਨਾਂ ਨੇ ਇਸ ਚੀਜ਼ ਦੀ ਵਿਰੋਧਤਾ ਕੀਤੀ ਅਤੇ ਪੋਲੀਐਫ ਜਿਹੜੇ ਸੀ

0: ਕਿਉਂਕਿ ਉਹਨਾਂ ਨੂੰ ਉਮੀਦ ਸੀਗੀ ਜੀ ਲੋਕਲ ਪਾਸਟਰ ਨੂੰ ਕਿ ਉਹ ਉਮੀਦਵਾਰ ਜਾਣਗੇ ਬਣਨਗੇ, ਲੇਕਿਨ ਪੋਲੀਐਵ ਨੇ ਸਭ ਨੂੰ ਹੈਰਾਨ ਕਰਦੇ ਹੋਏ ਜਿਹੜਾ ਸੀ ਉਹ ਜਿਹੜਾ ਨਵੇਂ ਉਮੀਦਵਾਰ ਦੀ ਚੋਣ ਕਰ ਦਿੱਤੀ। ਪਿਛਲੇ ਸਾਲ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਵੀ ਕੰਜ਼ਰਵੇਟਿਵ ਪਾਰਟੀ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਸਨ ਕਿ ਉਹਨਾਂ ਨੇ ਬਹੁਤ ਜਗ੍ਹਾ 'ਤੇ ਜਿਹੜਾ ਹੈ ਉਹ ਇਸ ਤਰ੍ਹਾਂ ਉਮੀਦਵਾਰ ਚੁਣ ਲਏ। ਖਬਰਾਂ ਸਾਡੇ ਕੋਲ ਥੋੜ੍ਹੀਆਂ ਜ਼ਿਆਦਾ ਨੇ ਅਤੇ ਸਮਾਂ ਘੱਟ ਗਿਆ। ਅਲਬਰਟਾ ਵਾਲੇ ਹੁਣ 1 ਅਕਤੂਬਰ 2019 ਦੇ ਰੈਫਰੈਂਡਮ ਲਈ ਜਿਹੜਾ ਹੈ ਇਹ ਪਤਾ ਕਰ ਸਕਦੇ ਨੇ ਕਿ ਕਿੱਥੇ ਜਾ ਕੇ ਵੋਟ ਪਾਉਣੀ ਹੈ। ਇਲੈਕਸ਼ਨਜ਼ ਅਲਬਰਟਾ ਦੀ ਵੈਬਸਾਈਟ 'ਤੇ ਜਾ ਕੇ ਆਪਣਾ ਘਰ ਦਾ ਐਡਰੈਸ ਪਾ ਕੇ ਪੋਲਿੰਗ ਸਟੇਸ਼ਨ ਅਤੇ ਵੇਅਰ ਟੂ ਵੋਟ ਜਿਹੜਾ ਹੈ ਉਹ ਕਿੱਥੇ ਵੋਟ ਪਾਉਣੀ ਹੈ ਜਾ ਕੇ ਦੇਖ ਸਕਦੇ ਨੇ। ਇਲੈਕਸ਼ਨਜ਼ ਅਲਬਰਟਾ ਵਾਲੇ 310 ਪੋਲਿੰਗ ਸਟੇਸ਼ਨ ਜਿਹੜੇ ਹਨ ਐਡਵਾਂਸਡ ਪੋਲਿੰਗ ਵੋਟਿੰਗ ਪੀਰੀਅਡ ਦੇ ਲਈ ਜਿਹੜੇ ਹਨ ਉਹਨਾਂ ਨੇ ਸੈਟਅਪ ਕੀਤੇ ਨੇ ਅਤੇ ਵੋਟਿੰਗ ਇਨ ਐਡਵਾਂਸ ਜਿਹੜੀ ਹੈ ਕਿਸੇ ਵੀ ਪੋਲਿੰਗ ਸਟੇਸ਼ਨ 'ਤੇ ਹੋ ਸਕਦੀ ਹੈ ਜੀ। ਏਡਰੀ ਦੇ ਵਿੱਚ ਨਵਾਂ ਹੈਲਥ ਸੈਂਟਰ ਜਿਹੜਾ ਹੈ ਪਲਾਨ ਕੀਤਾ ਗਿਆ। ਇਸ ਵਿੱਚ ਅਰਜੈਂਟ ਕੇਅਰ, ਮੈਟਰਨਲ ਸਰਵਿਸਿਜ਼ ਅਤੇ ਸਰਜੀਕਲ ਕਪੈਸਿਟੀ ਵੀ ਹੋਵੇਗੀ ਇੱਕੋ ਲੋਕੇਸ਼ਨ 'ਤੇ। ਕਨਵੀਨੈਂਟ ਹੈਲਥ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਅਲਬਰਟਾ ਸਰਕਾਰ ਨੇ ਕਿਹਾ ਕਿ 2031 ਤੱਕ ਇਹ ਨਵਾਂ ਹੈਲਥ ਸੈਂਟਰ ਖੁੱਲ੍ਹੇਗਾ ਅਤੇ ਇਸ ਵਿੱਚ ਏਡਰੀ ਅਤੇ ਇਸ ਦੇ ਆਲੇ ਦੁਆਲੇ ਦੇ ਭਾਈਚਾਰਿਆਂ ਵਾਸਤੇ ਉਹ ਵਾਹਵਾ ਜਿਹੜਾ ਇਹ ਸੇਵਾ ਦੇ ਵਿੱਚ ਯੋਗਦਾਨ ਪਾਵੇਗਾ। ਏਡਰੀ ਦੀ ਪਾਪੂਲੇਸ਼ਨ ਜਿਹੜੀ ਹੈ ਪਿਛਲੇ 20 ਸਾਲਾਂ ਦੇ ਵਿੱਚ 3 ਗੁਣਾ ਤੋਂ ਵੀ ਜ਼ਿਆਦਾ ਹੋ ਗਈ ਹੈ। ਅਰਜੈਂਟ ਕੇਅਰ ਐਂਡ ਬਰਥਿੰਗ ਸੈਂਟਰ ਜਿਹੜਾ ਹੈ ਇਸ ਨਾਲ 1000 ਤੋਂ ਵੱਧ ਬੱਚਿਆਂ ਦੇ ਜਨਮ ਦਾ ਇੱਥੇ ਪ੍ਰਬੰਧ ਹੋਵੇਗਾ ਸਾਲ ਦੇ ਵਿੱਚ ਅਤੇ 30,000 ਅਰਜੈਂਟ ਕੇਅਰ ਵਿਜ਼ਿਟ ਜਿਹੜੇ ਨੇ ਹਰ ਸਾਲ ਉਹਨਾਂ ਨੂੰ ਅਟੈਂਡ ਕੀਤਾ ਜਾ ਸਕੇਗਾ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਮਰੀਕਾ ਦੇ ਇੱਕ ਸੂਬੇ ਦੀ ਘਟਨਾ ਹੈ ਡੈਲਾਵੇਅਰ ਦੇ ਵਿੱਚ, ਜਿੱਥੇ ਇੱਕ ਸ਼ਿਕਾਰੀ ਨੇ ਗਲਤੀ ਨਾਲ ਗੋਲੀ ਚਲਾ ਕੇ 5 ਬੱਚਿਆਂ ਦੀ ਮਾਂ ਦੀ ਜਾਨ ਲੈ ਲਈ ਹੈ ਜੀ। ਇੱਕ 39 ਸਾਲਾਂ ਦੀ ਔਰਤ ਆਪਣੇ ਇੱਕ ਸਾਥੀ ਅਤੇ 2 ਬੱਚਿਆਂ ਦੇ ਨਾਲ ਇੱਕ ਖੁੱਲ੍ਹੇ ਖੇਤ 'ਚੋਂ ਲੰਘ ਰਹੀ ਸੀ। ਇਸੇ ਦੌਰਾਨ ਮੈਰੀਲੈਂਡ ਦੇ ਰਹਿਣ ਵਾਲੇ ਇੱਕ 74 ਸਾਲਾ ਸ਼ਿਕਾਰੀ ਵਾਲਟਰ ਮੂਰਹੈਡ ਨੇ ਸ਼ਿਕਾਰ ਲਈ ਬਣੇ ਟਿਕਾਣੇ ਤੋਂ ਹਿਰਨ ਸਮਝ ਕੇ ਰਾਈਫਲ ਨਾਲ ਗੋਲੀ ਚਲਾ ਦਿੱਤੀ ਅਤੇ ਗੋਲੀ ਇਸ ਔਰਤ ਨੂੰ ਵੱਜੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਮ੍ਰਿਤਕ ਐਲਾਨ ਦਿੱਤਾ ਗਿਆ। 74 ਸਾਲਾਂ ਨੂੰ ਮੌਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ 'ਤੇ 2 ਸ਼ਾਇਦ ਕਰ ਦਿੱਤੇ ਗਏ ਨੇ ਜੀ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਅਤੇ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਮੈਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
8: नमस्कार सलाम याली मदद सत श्री अकाल वेरी गुड इवनिंग टू कैलगरी आप सबका स्वागत है हमारे प्रोग्राम आपकी आवाज में आप सुन रहे हैं रेडियो सुरसंगम ओनली ऑन 94.7 FM पर मैं हूं आपका होस्ट आपका दोस्त अमृत बराड़ आप सबका अपने इस प्रोग्राम में हार्दिक स्वागत करता हूं और आशा करता हूं कि आप सब मस्त होंगे व्यस्त होंगे और स्वस्थ होंगे दोस्तों कैलगरी में अगेन मौसम थोड़ा चेंज होता हुआ कभी गर्मी है कभी ठंडक है तो प्लीज अपना ध्यान रखें अपने आप को संभाल के रखें अपने गाड़ियों का ख्याल रखें सर्दियां आने वाली हैं और अगेन सर्दी का मतलब है कि बहुत सारी चीजों को हमें केयरफुल रहना पड़ता है बहुत सारी चीजों को लेकर ताकि हम लोग सर्दियों का जो स्वागत है वो तहे दिल से करें अगेन स्वागत तो कोई नहीं करता

0: लाइसेंस नंबर 10394
1: ओहो आज फेर नहीं लोड मिलया
2: की होया
1: बस पूछ ना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोने के इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਸਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
6: दोस्तों एक बार फिर से स्वागत हमारे प्रोग्राम आपकी आवाज में आप सुन रहे रेडियो सुर संगम ओनली ऑन 94.7 एफएम जैसे कि अभी हमने पिछले अपने सेक्शन में आपसे जिक्र किया एक बहुत ही बढ़िया ऑर्गेनाइजेशन जो कि काम कर रही है बच्चों की एजुकेशन के ऊपर बच्चों के अलावा एक और हमारा सेक्शन है जो रादर हम कह सकते हैं हमारी जिंदगी के साथ जुड़ा हुआ है वो है हमारे पेरेंट्स हमारे एल्डर्स जिनकी सेहत जिनकी फिक्र हमें हमेशा 24 घंटों रहती है चाहे वो आपके पेरेंट्स हों ग्रैंड पेरेंट्स हों आप हमेशा उनके बारे में सोचते रहते हैं और हमारा जो कल्चर है हमारी जो सभ्यता है हमारा जो सभ्याचार है वो आपको

0: दिखाएं और हमारे बच्चों को दिखाएं कि हम अपने ये स्टैटिस्टिक्स चेंज कर सकते हैं.
1: वेरी वेल सेड सनी जी. उसके बारे में मैं दोबारा आपके पास आऊंगा. लेकिन अब मैं चलता हूँ अपने दूसरे दो गेस्ट के साथ. पर जी तुसी पंजाब तो है गए हो केड़े पिंड तो केड़ी जगह तो?
2: मैं कपूरथले तो.
1: कपूरथले
2: हां जी.
1: अपा एक छोटी जी गल नू डोंट माइंड इट. मैं पहला सब सारे लिसनर्स तो भी माफी मांगता. साडे च एक वड्डी बहुत वड्डी प्रॉब्लम है कि असी कदे भी अपनी सेहत नू लेके कदे सीरियस नहीं हुंदे.
2: बिल्कुल.
1: यह पता नहीं क्यों हैगा साडे साडे दिमाग च कि यार सिर दर्द हो रहा कोई गल नहीं छोटी जी गल है अपने आप ठीक हो जाऊगा चाह पी लो. ढिड दर्द हो रहा कोई गल नहीं काला नमक खा लो ए हो रहा ए चीज कर लो. लाइक वी ऑलवेज ट्राई टू गेट शॉर्टकट्स. सेकंड वी नेवर थिंक अबाउट के एक रूटीन होना चाहिए अपनी बॉडी वास्ते कि भाई जिवें आपां रोटी खा ली लेट्स गो आउट फॉर वॉक. ਆਪਾਂ ਕਿਤੇ ਨਿਕਲੀਏ ਥੋੜੀ ਸੈਰ ਕਰੀਏ ਇਹਦੇ ਨਾਲ ਕੀ ਹੁੰਦਾ ਕਿ ਆਪਾਂ ਚਾਰ ਲੋਕਾਂ ਨੂੰ ਹੋਰ ਮਿਲ ਲੈਂਦੇ ਆਪਣੇ ਪੜੋਸੀਆਂ ਨੂੰ. ਬਟ ਇਹ ਆਪਾਂ ਕਰਦੇ ਨਹੀਂ. ਇਹ ਹੁੰਦਾ ਕਿ ਰੋਟੀ ਖਾਈ ਹੁਣ ਆਪਾਂ ਬੈਠੀਏ ਸਾਸ ਤੇ ਕਦੀ ਬਹੂ ਦੇਖੀਏ ਜਾਂ ਫਿਰ ਆਪਾਂ ਸੋਫੇ ਤੇ ਬੈਠ ਕੇ ਚਾਰ ਆਪਣੇ ਪਰਿਵਾਰ ਨਾਲ ਗੱਲਾਂ ਮਾਰੀਏ ਤੇ ਸੌ ਜਾਈਏ. ਉਹਦੇ ਨਾਲ ਠੀਕ ਹੈ ਵੀ ਆਰ ਫੋਲੋਇੰਗ ਅ ਪੈਟਰਨ ਬਟ ਹੁੰਦਾ ਕੀ ਹੈਗਾ ਕਿ ਸਮ ਔਰ ਦੀ ਅਦਰ ਵੇ ਇਟ ਹਰਟਸ ਅਸ ਵੈਨ ਵੀ ਗੈਟ ਓਲਡ. ਇੱਕ ਉਮਰ ਆਉਂਦੀ ਹੈ ਜਦ ਉਹ ਚੀਜ਼ਾਂ ਕੰਮ ਨਹੀਂ ਆਉਣੀਆਂ ਕਿ ਜਦ ਆਪਾਂ ਨੇ ਕਾਲਾ ਨਮਕ ਖਾ ਲਿਆ ਜਾਂ ਆਪਾਂ ਨੇ ਗੱਲਾਂ ਕਰ ਲਈਆਂ ਜਾਂ ਟੀਵੀ ਦੇਖ ਲਿਆ. ਸਿਹਤ ਹੀ ਆਉਣੀ ਹੈ.
2: ਬਿਲਕੁਲ.
1: ਮੈਂ 2 ਮਿੰਟ ਤੁਹਾਡੇ ਤੋਂ ਲਊਂਗਾ ਤੇ 2 ਮਿੰਟ ਰਵਿੰਦਰ ਜੀ ਕੋਲ ਟਾਈਮ ਤੁਹਾਡੇ ਕੋਲ ਲਿਮਿਟਡ ਹੈ. ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਆਪਾਂ ਇੰਨੇ ਜਾਗਰੂਕ ਕਿਉਂ ਨਹੀਂ ਆ ਜੇ ਆਪਾਂ ਗੱਲ ਕਰੀਏ ਆਪਣੇ ਬੈਕ ਹੋਮ ਦੀ?
2: ਮੇਰੇ ਹਿਸਾਬ ਦੇ ਨਾਲ ਪਹਿਲਾਂ ਤਾਂ ਜਦੋਂ ਅਸੀਂ ਲੋਕ ਇੱਥੇ ਕੈਨੇਡਾ ਚ ਆਏ ਸਾਡੇ ਸਿਰ ਜ਼ਿੰਮੇਵਾਰੀਆਂ ਬਹੁਤ ਸੀ
1: ਜੀ.
2: ਅਸੀਂ ਪਹਿਲਾਂ ਤਾਂ ਕਿਉਂਕਿ ਅਸੀਂ ਸਾਰੇ ਗਰੀਬੀ ਚੋਂ ਆਏ ਬਹੁਤ ਕੁਛ ਥੋੜੇ ਪਰਿਵਾਰ ਆ ਜਿਹੜੇ ਰਿਚ ਫੈਮਿਲੀ ਜਿੱਥੇ ਆਏ ਜਿਹੜੇ ਪੈਸੇ ਆਪਣੇ ਨਾਲ ਲੈ ਕੇ ਅਸੀਂ ਸਾਰਿਆਂ ਨੇ ਆਪਣੇ ਜਿਹੜੇ ਛੋਟੇ ਛੋਟੇ ਮਹੱਲ ਬਣਾਏ ਆਪਣੀ ਮਿਹਨਤ ਨਾਲ ਬਣਾਏ ਪਿੱਛੋਂ ਕੋਈ ਨਹੀਂ ਲੈ ਕੇ
1: ਆਇਆ.
2: ਅਸੀਂ ਉਸ ਦੌੜ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਜਿਹੜਾ ਸੋਹਣਾ ਟਾਈਮ ਹੈ ਨਾ ਇਹ ਗਵਾ ਬੈਠੇ ਹਾਂ
1: ਜੀ.
2: ਪਰ ਜਦੋਂ ਹਰ ਕਿਸੇ ਨੂੰ ਕਿਸੇ ਨੂੰ 15 ਸਾਲ 20 ਸਾਲ ਹੋ ਜਾਂਦੇ ਫਿਰ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਅਸੀਂ ਕੀ ਗਵਾ ਲਿਆ. ਪਰ ਜਿਹੜੀ ਆਉਣ ਵਾਲੀ ਜਨਰੇਸ਼ਨ ਆਈ ਥਿੰਕ ਸਾਡੇ ਤੋਂ ਬੈਟਰ ਕਰੂਗੀ. ਅਸੀਂ ਹੁਣ ਟਾਈਮ ਕੱਢ ਰਹੇ ਹਾਂ. ਈਵਨ ਮੈਂ ਖੁਦ ਆਪਣੀ ਗੱਲ ਦੱਸਾਂ ਮੈਂ ਪਹਿਲਾਂ ਬਹੁਤ ਜਿਮ ਲਾਇਆ
1: ਜੀ
2: ਫਿਰ 10 ਸਾਲ ਬਿਲਕੁਲ ਨਹੀਂ ਗਿਆ ਕਿਉਂਕਿ ਇਸ ਕੰਮ ਚ ਬਿਜ਼ੀ ਰਿਹਾ
1: ਜੀ.
2: ਪਰ ਹੁਣ ਆਪਣੀ ਲਾਈਫ ਦਾ ਰੱਖ ਲਿਆ ਕਿ 2 ਘੰਟੇ ਡੇਲੀ ਜਾਣਾ ਜਾਂ ਕੁਛ ਹੋ ਜਾਵੇ ਜਿਮ ਜਾਣਾ ਜਾਂ ਐਕਸਰਸਾਈਜ਼ ਕਰਨਾ ਜਾਂ ਵਾਕ ਕਰਨਾ ਤੁਹਾਡੀ ਖੁਦ ਨੂੰ ਵੀ ਤੁਸੀਂ ਬਹੁਤ ਰਿਲੀਫ ਮਹਿਸੂਸ ਕਰਦੇ ਆ. ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਸਟ੍ਰੈਸ ਆ ਕੰਮ ਦੀ ਫੈਮਿਲੀ ਸਟ੍ਰੈਸ ਆ ਕੁਛ ਵੀ ਆ ਤੁਸੀਂ ਜਦੋਂ ਐਕਸਰਸਾਈਜ਼ ਕਰਦੇ ਆ ਤੁਹਾਡਾ ਮਨ ਜਿਹੜਾ ਦਿਮਾਗ ਦਾ ਡਿਸਟਰੈਕਟ ਹੋ ਜਾਂਦਾ ਉਹਨਾਂ ਚੀਜ਼ਾਂ ਤੋਂ. ਘੱਟੋ ਘੱਟ ਤੁਸੀਂ 24 ਘੰਟੇ ਵਿੱਚ ਅਸੀਂ 1 ਘੰਟਾ ਬਾਹਰ ਜਾਂਦੇ ਹੋ 2 ਘੰਟੇ ਬਾਹਰ ਜਾਂਦੇ ਹੋ ਤੁਸੀਂ ਡਿਸਟਰੈਕਟ ਪਲੱਸ ਤੁਸੀਂ ਹੈਲਦੀ ਰਹਿੰਦੇ ਹੋ. ਅਸੀਂ ਅਗਰ ਦੇਖਿਆ ਸਾਡਾ ਜਿਹੜਾ ਫੂਡ ਆ ਸਾਡਾ ਅਸੀਂ ਬਹੁਤ ਗਲਤ ਫੂਡ ਖਾਂਦੇ ਹਾਂ ਕਿੰਨਾ ਓਇਲੀ ਫੂਡ ਖਾਂਦੇ ਹਾਂ ਤੇ ਅਸੀਂ ਕੰਮ ਕੀ ਕਰਦੇ ਕੁਛ ਵੀ ਨਹੀਂ.
1: ਪਰ ਰਹਿ ਵੀ ਨਹੀਂ ਸਕਦੇ ਨਾ. ਫੂਡ ਨਹੀਂ ਛੱਡ ਸਕਦੇ ਬਾਕੀ ਸਭ ਕੁਝ ਛੱਡ ਦਿਓ.
2: ਪਰ ਤੁਸੀਂ ਇੱਕ ਚੀਜ਼ ਦੇਖੋ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਉਹ ਫੂਡ ਵੀ ਅਵੋਇਡ ਕਰਦਾ. ਜਿੰਨਾ ਚਿਰ ਅਸੀਂ ਜਿਮ ਨਹੀਂ ਜਾਂਦੇ ਅਸੀਂ ਜੋ ਮਰਜ਼ੀ ਖਾਂਦੇ ਹਾਂ ਪਰ ਜਿਹੜਾ ਬੰਦਾ ਜਿਮ ਜਾਣ ਲੱਗ ਪੈਂਦਾ ਉਹ ਫੂਡ ਛੱਡ ਦਿੰਦਾ ਸੋ ਹੈਲਦੀ ਹੋ ਜਾਂਦਾ. ਸੋ ਹੈਲਦੀ ਹੋਣਾ ਬਹੁਤ ਚੰਗੀ ਗੱਲ ਹੈ. ਤੁਹਾਡੇ ਕੱਪੜੇ ਪਾਏ ਵੀ ਚੰਗੇ ਲੱਗਦੇ ਆ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਕਿ ਤੁਸੀਂ ਹਲਕਾ ਮਹਿਸੂਸ ਕਰਦੇ ਆ ਨਹੀਂ ਤਾਂ ਅਸੀਂ ਇਹਨਾਂ ਨਾਲ ਭਾਰ ਚੱਕੀ ਫਿਰਦੇ ਹਾਂ ਆਪਣਾ ਬਿਮਾਰੀਆਂ ਹੀ ਆ.
1: ਐਬਸੋਲੂਟਲੀ. ਰਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੋ?
3: ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਵੀ ਪਹਿਲਾਂ ਜਿਹੜੇ ਆਪਣੀ ਫੈਮਿਲੀਆਂ ਸੀਗੀਆਂ ਤਕਰੀਬਨ ਜ਼ਿਆਦਾਤਰ ਜਿੱਦਾਂ ਭਾਈ ਨੇ ਦੱਸਿਆ ਵੀ ਫਾਰਮਿੰਗ ਏਰੀਆ ਦੇ ਵਿੱਚ ਉਹ ਸਾਰੇ ਫਾਰਮਿੰਗ ਫਾਰਮਰਸ ਹੈਗੇ ਆ
1: ਜੀ.
3: ਤੇ ਉਹਨਾਂ ਦਾ ਕੰਮ ਦਿਨ ਦੇ ਟਾਈਮ ਇੰਨਾ ਹਾਰਡ ਹੁੰਦਾ ਸੀਗਾ ਵੀ ਸ਼ਾਮ ਨੂੰ ਉਹਨਾਂ ਕੋਲ ਐਕਸਟਰਾ ਟਾਈਮ ਨਹੀਂ ਸੀ ਹੁੰਦਾ
1: ਜੀ.
3: ਉਸ ਤੋਂ ਬਾਅਦ ਜਿੱਦਾਂ ਸੰਦੀਪ ਨੇ ਕਿਹਾ ਵੀ ਅਸੀਂ ਫੋਰਨ ਆ ਗਏ. ਫੋਰਨ ਆਉਣ ਤੋਂ ਬਾਅਦ ਸੇਮ ਥਿੰਗ ਰਹੀ ਮੀਨਸ ਹਰ ਟਾਈਮ ਸਵੇਰੇ 8 ਵਜੇ 5 ਵਜੇ ਲੱਗ ਗਏ 6 ਵਜੇ ਤੋਂ ਲੈ ਕੇ ਸ਼ਾਮ ਤਾਈਂ ਇਹ ਜਿਹੜੇ 8-9 ਘੰਟੇ ਕੰਮ ਕੀਤਾ ਹਰ ਟਾਈਮ ਕੰਮ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹ ਨਹੀਂ ਰਹਿੰਦਾ ਵੀ ਇੰਨੀ ਹਿੰਮਤ ਨਹੀਂ ਰਹਿੰਦੀ ਵੀ ਦੁਬਾਰਾ ਵਾਕ ਤੇ ਨਿਕਲੀਏ ਦੁਬਾਰਾ ਘਰੋਂ ਬਾਹਰ ਜਾਈਏ. ਫਿਰ ਆਪਣੀ ਫੈਮਿਲੀ ਵਿੱਚ ਆਪਾਂ ਬਾਉਂਡਡ ਹੋ ਗਏ. ਉਹ ਜਿਹੜੀ ਉਹ ਆਦਤ ਹੈਗੀ ਆ ਉਹ ਛਡਾਉਣ ਲਈ ਹੀ ਆਸ਼ਾ ਸਰਕਲ ਤੇ ਇਹ ਐਸੋਸੀਏਸ਼ਨ ਜਿਹੜੀ ਹੈਗੀ ਇਹਨਾਂ ਨੇ ਇਹੀ ਕੰਮ ਸਟਾਰਟ ਕੀਤਾ ਵੀ ਉਹ ਆਦਤ ਨੂੰ ਹੀ ਬਦਲਿਆ ਜਾਵੇ. ਹੌਲੀ ਹੌਲੀ ਗੈਦਰਿੰਗ ਹੋਈ ਹੋਣ ਬਾਹਰ ਮਿਲੀਏ ਵਾਕ ਕਰੀਏ ਥੋੜ੍ਹਾ ਜਿਹਾ ਰਨਿੰਗ ਹੋ ਸਕਦੀ ਰਨਿੰਗ ਕਰੀਏ. ਇਹੀ ਈਵੈਂਟ ਅੱਗੇ ਅੱਗੇ ਤੋਂ ਅੱਗੇ ਨੈਕਸਟ ਸਟੈਪ ਤੇ ਚੱਲ
1: ਜਾਏਗਾ. ਟੂ ਬੀ ਵੈਰੀ ਓਨੈਸਟ ਮੈਂ ਤੁਹਾਡੇ ਨਾਲ ਓਨਲੀ 50% ਐਗਰੀ ਕਰਦਾ. ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਆਪਾਂ ਇੱਕ ਫਾਰਮਿੰਗ ਬੈਕਗਰਾਊਂਡ ਤੋਂ ਆਏ ਹਾਂ. ਮੈਂ ਦਿੱਲੀ ਤੋਂ ਆਇਆ ਪੈਸੇ ਮੇਰੇ ਕੋਲ ਵੀ ਨਹੀਂ ਸੀ. ਮੈਂ ਵੀ ਇੱਕ ਸਟੂਡੈਂਟ ਆਇਆ ਸਿਰਫ ਪੁਆਇੰਟ ਸਿਸਟਮ ਤੇ ਇੱਥੇ ਆਇਆ. ਦਿੱਲੀ ਵੀ ਕੋਈ ਕੇਅਰ ਨਹੀਂ ਕਰਦਾ. ਤੁਸੀਂ ਕੋਈ ਮੈਟਰੋ ਸਿਟੀ ਚਲੇ ਜਾਓ ਹਾਰਡਲੀ ਐਨੀਬਡੀ ਕੇਅਰਸ ਅਬਾਊਟ

0: ਅਸੀਂ ਇੱਕ ਦੂਜੇ ਨੂੰ ਨਵੇਂ ਚਿਹਰਿਆਂ ਨੂੰ ਮਿਲਾਂਗੇ ਪਲੱਸ ਵਾਕ ਹੋਏਗੀ ਐਂਡ ਬਹੁਤ ਸਾਰਾ ਉੱਥੇ ਖਾਣ ਪੀਣ ਵੀ ਹੋਏਗਾ ਸੋ ਸਾਰਿਆਂ ਨੇ ਇੰਜੋਏ ਕਰਨਾ ਐਂਡ 5K ਰਨ ਵਿੱਚ ਐਂਡ ਸਪੋਰਟ ਕਰਨੀ ਹੈ ਬਹੁਤ ਸਾਰੀ ਆਸ਼ਾ ਸਰਕਲ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਕਦਮ ਚੱਕਿਆ ਹਾਲਾਂਕਿ ਸਾਰਿਆਂ ਦੀ ਸਿਹਤ ਵਾਸਤੇ ਸੋ ਇਹੀ ਸਾਰਿਆਂ ਦਾ ਧੰਨਵਾਦ ਵੀ ਹੈ ਤੇ ਸਾਰਿਆਂ ਨੂੰ ਰਿਕੁਐਸਟ ਹੈ ਸਾਰੇ ਜ਼ਰੂਰ ਪਹੁੰਚੋ
1: ਥੈਂਕ ਯੂ ਬਸ ਜੀ ਸੇਮ ਰਿਕੁਐਸਟ ਹੈ ਜੀ ਸਿਹਤ ਤੋਂ ਬਾਅਦ ਸਭ ਕੁਛ ਹੈ ਜੀ
2: ਬਿਲਕੁਲ
1: ਜਿੰਨੀ ਦੇਰ ਸਿਹਤ ਨਹੀਂ ਹੈਗੀ ਉਨੀ ਦੇਰ ਕੁਛ ਨਹੀਂ ਹੈਗਾ ਸੋ ਇਹ ਕਿਸੇ ਵਾਸਤੇ ਨਹੀਂ ਤੁਸੀਂ ਆਪਣੇ ਵਾਸਤੇ ਗੈਦਰ ਹੋਣਾ ਇਕੱਠੇ ਹੋਣਾ ਆ ਤਾਂ ਜੋ ਤੁਸੀਂ ਆਪਣੇ ਲਈ ਕੰਮ ਅੱਗੇ ਤੋਂ ਅੱਗੇ ਸੋਚ ਸਕੇ ਕੰਮ ਕਰ ਸਕੇ ਦੈਟਸ ਇਟ ਇਹੀ
2: ਕੀ ਬਾਤ ਹੈ
1: ਸਾਰੇ ਪਹੁੰਚਣ ਜੀ
2: ਕੀ ਬਾਤ ਹੈ ਸੋ ਦੋਸਤੋ ਆਪਸੇ ਮਿਲਤੇ ਹੈ ਅਗੇਨ ਅਕਟੂਬਰ 4 ਕੋ ਪਰੇਰੀ ਵਿੰਡ ਪਾਰਕ ਮੇ ਸੁਬੇ 9:30 ਵਜੇ ਤੋ ਆਪ ਜ਼ਰੂਰ ਪਹੁੰਚੇ ਔਰ ਰਜਿਸਟਰ ਕਰਵਾਏ ਆਸ਼ਾ ਸਰਕਲ ਐਸੋਸੀਏਸ਼ਨ ਔਰ ਜੋ ਹਮਾਰੇ ਸਾਥੀ ਹੈ ਵੋ ਆਪਕਾ ਇੰਤਜ਼ਾਰ ਕਰੇਂਗੇ ਆਪਕਾ ਵੇਟ ਕਰੇਂਗੇ ਤਾਂ ਕਿ ਆਪ ਆਕਰ ਇਸ ਅਮੇਜ਼ਿੰਗ ਇਵੈਂਟ ਕਾ ਹਿੱਸਾ ਬਣ ਸਕੇ ਆਪ ਸੁਣ ਰਹੇ ਰੇਡੀਓ ਸੁਰਸੰਗਮ ਓਲੀਓ 94.7 FM ਪਰ ਆਪਸੇ ਮੁਲਾਕਾਤ ਹੋਗੀ ਅਗਲੇ ਸੋਮਵਾਰ ਤਬ ਤੱਕ ਆਪਣਾ ਧਿਆਨ ਰੱਖੇ ਮਸਤ ਰਹੇ ਵਿਅਸਤ ਰਹੇ ਔਰ ਸਵਸਥ ਰਹੇ ਸੀ ਯੂ ਨੈਕਸਟ ਮੰਡੇ ਟੇਕ ਕੇਅਰ
3: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਬੇ ਅਰਸੇ ਤੋਂ
4: Your truck shouldn't just be your toughest tool. It should also be your toughest toolbox. 911,000 pounds of towing capacity ng Toyota Tundra Hybrid. Siguradong kahit ano, kayang kaya. Get it and go right now sa Toyota. Lease a 2026 Tundra 4x4 Double Cab SR5 from $145 weekly for 60 months at 4.49% APR with $86.99 down. Hybrid available. Visit shoptoyota.ca or your local Toyota dealer today.
5: The time is 6 p.m.
6: Ay, nakakapagod talagang kumayod Monday to Friday. Buti na lang sobrang lakas ng turbocharged engine ng Toyota Tacoma. Para pagdating ng weekend, game on! Get in and go right now sa Toyota. Lease a 2026 Tacoma 4x4 Double Cab SR5 from $110 weekly for 60 months at 5.79% APR with $79.99 down. Hybrid available. Visit shoptoyota.ca or your local Toyota dealer today.
5: You are listening to Fairchild Radio, CHKF FM 94.7, a multicultural radio station in Calgary.
4: If commuting is your sport, panahon ang mag-level up ng strategy. Dahil kung meron kang Toyota Corolla with a pre-collision system, mas kalmado at confident ka kahit na rush hour. Get in and go right now sa Toyota. Lease a 2026 Corolla L in stock na ngayon from just $75 weekly for 60 months at 5.89% with $32.99 down. Visit shoptoyota.ca or your local Toyota dealer today.
7: Sama-sama tayo muli sa susunod na linggo dito sa Radio Pinoy, ang radyo ng Filipino sa Calgary. Magmula alas 11 ng umaga hanggang alas 12 ng tanghali. Dito lamang po sa 94.7 Fairchild Radio.
4: Your truck shouldn't just be your toughest tool. It should also be your toughest toolbox. Dahil hanggang 11,000 pounds ang towing capacity ng Toyota Tundra Hybrid, siguradong kahit ano, kayang-kaya. Get in and go right now sa Toyota. Lease a 2026 Tundra 4x4 Double Cab SR5 from $145 weekly for 60 months at 4.49% APR with $86.99 down. Hybrid available. Visit shoptoyota.ca or your local Toyota dealer today.